0: ਹੈ ਗਵਾਵੈ ਮੰਗਹਿ ਮੋਗ ਦੁਆਰ ਜੱਚੀ ਧਾਵੈ ਚੁੱਕ ਨਾ ਜਾਣੈ ਛੱਡ ਬਹਿ ਹੈ ਹਰ ਵਾਰ ਸਭ ਕਬੂਰਾ ਪੇ ਹੋਵੈ ਹਟ ਨਾ ਕੋਈ ਆਗੇ ਭਗਤ ਪੁਰਾਣ ਪਿੱਛੇ ਪਾਈਐ ਤਾਂ ਨਾਨਕ ਤੋਲੇ ਜਾਪੇ ਮਹਲਾ ਪਹਿਲਾ
1: ਵਧੀ ਸਵਜ ਨਾਨਕ ਸੋਈ।

ਹੋਵੇ ਦੋਸਤੀ ਪੰਡ ਹੋ ਚੱਲੇ ਰਹੋ ਪੰਡ ਮੂਹ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਕੀਏ ਜਿਤ ਜੰਮੈ ਰਾਜਾਨ ਪੰਡੋਏ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਹਰਾ ਏਕ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਗਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਤੁਹਾਨੂੰ ਵਾਹਿਗੁਰੂ ਸਾਹਿਬ ਜੀ, ਪੀਵੋ ਪਹੁਲ ਖੰਡੇ ਤਾਰ

नानक निरपो निरंकार विच सिद्धां खेला।

आप जी रोजाना इस अस्थान तो अमृतमयी बाणी की लड़ीवार शब्द विचार का लाहा प्राप्त करते आ रहे हो। वडहंस राग धन धन गुरु अमरदास महाराज तीसरे पातशाह जी वल्लों छंत रूप दे विच जो पावन शब्द उचारण किते, गुरु ग्रंथ साहिब महाराज जी दी पवित्र बाणी पावन अंग 567 अते 68 दे उपर सुभाईमान है। वडहंस महला तीजा छंत एक ओंकार सतगुर प्रसाद। असी एक परमेश्वर तो जीव इस्त्री जीव आत्मक तल ते विछड़े हाँ और विछोड़ा कई जन्मां दा है। बहुत लंबेरा समा परमेश्वर तो विछड़िया नू होया, हुण एक मौका एक वारी मिली है इस मनुखा जन्म दे विच शुभ गुण ग्रहण करके गुणवंती बन के सुहागण बन के असी अपने सुहाग नू पा लईए। सुहाग तो भाव एक ओंकार अकाल पुरख परमेश्वर। जे असी आत्मक तल देखांगे तां आपां सारे ही इस्त्री रूप हाँ, ते जदों सुहाग वल देखांगे परमेश्वर वल ते ओ साडा पति है। ठाकुर एक सबाई नार। ये जीव इस्त्रियां परमेश्वर तो विछड़ियां ने, हुण ये मनुखा जन्म दे विच एक मौका मिलिया, पर जिन्हों समझ आ गई वो तो गुणवंती हो जाती है सुहागण, ते जिन्हों समझ नहीं आई वो अवगुणवंती हो के दुहागण बन के अपना समा गवा लेंदी है। जिन्हों समझ आ गई वो सुचज्जी हो गई, जिन्हों समझ नहीं आई वो कुचज्जी दी कुचज्जी रह गई। हुण समझ किवें आएगी? सतगुर प्रसाद सच्चे गुरु दे ज्ञान दे राही, गुरु कृपा दे राही। सतगुरु जी ने सानू गुणवंती बना के ते परमेश्वर दे नाल जोड़ना है, सानू जीवन जाच सिखा के सुचज्जी बना के परमेश्वर दे नाल जोड़ना है। ये सतगुरु जी दी पवित्र बाणी सानू इसे लई दित्ती है कि असी अवगुण छड़ के शुभ गुण ग्रहण कर सकीए। गुरबाणी नू केवल पढ़ना जां सुनना नहीं, इहदे विच जिहड़े गुण ने वह ग्रहण भी करने हैं। जदों असी गुण ग्रहण करांगे फिर अवगुणा तो छुटकारा मिलेगा। तो गुरु अमरदास महाराज पातशाह जी कृपा करदे ने एक सुचज्जी नू देख के सुहागण नू देख के जिदा अपने पिर पति दे नाल गूढ़ा प्यार है, गुणवंती नू देख के अपनी जीव इस्त्री नू समझाउंदे आ। जां बड़े ध्यान नाल सुनियो, जदों असी ये शब्द आप खुद पढ़ांगे असी अपनी जीव इस्त्री नू संबोधन करके उनू एक सुहागण बारे दसांगे। अपने अंदर दी जीव इस्त्री नू संबोधन करके आवाजा दे के ते उनू गुणवंतियां बारे दसांगे, सुहागणा बारे दसांगे।
ਪਤੀ ਵਰਤਾ ਬਾਰੇ ਦੱਸਾਂਗੇ ਕਿ ਉਹਦਾ ਜੀਵਨ ਕੈਸਾ ਹੁੰਦਾ ਹੈ। ਇਸ ਲਈ ਮੋਈ ਹੈ ਇਹਦੇ ਉੱਤੇ ਆਪਾਂ ਜ਼ੋਰ ਦੇਣਾ ਹੈ, ਕਿਉਂਕਿ ਇਹ ਆਪਣੀ ਜੀਵ ਇਸਤਰੀ ਨੂੰ ਅਸੀਂ ਕਹਿ ਰਹੇ ਹਾਂ। ਅਕਸਰ ਪਿਆਰ ਦੇ ਵਿੱਚ ਵੀ ਤੁਸੀਂ ਦੇਖੋ ਕਈ ਘਰਾਂ ਦੇ ਵਿੱਚ ਜਦੋਂ ਆਪਸ ਦੇ ਵਿੱਚ ਭੈਣਾਂ ਗੱਲਾਂ ਕਰਦੀਆਂ ਤਾਂ ਕਈ ਵਾਰੀ ਪਿਆਰ ਦੇ ਵਿੱਚ ਕਹਿ ਦਿੰਦੀਆਂ ਮਰ ਜਾਣੀਏ, ਉਹ ਅਸਲ ਦੇ ਵਿੱਚ ਮਰ ਜਾਣੀਏ ਮਤਲਬ ਇਹ ਨਹੀਂ ਵੀ ਮਰ ਜਾਂ ਮਰ ਗਈ ਹੈ, ਉਹ ਇੱਕ ਪਿਆਰ ਦੇ ਵਿੱਚ ਕਿਹਾ ਜਾਂਦਾ ਮਰ ਜਾਣੀਏ। ਇਸੇ ਤਰ੍ਹਾਂ ਆਪਣੀ ਇਸ ਜੀਵ ਇਸਤਰੀ ਨੂੰ ਵੀ ਅਸੀਂ ਸੰਬੋਧਨ ਕਰਨਾ ਹੈ। ਦੋ ਗੱਲਾਂ ਸਮਝ ਕੇ ਚੱਲਿਓ, ਪਹਿਲਾਂ ਪੰਗਤੀ ਸਰਵਣ ਕਰ ਲਈਏ। ਆਪਣੇ ਪਿਰ ਕੈ ਰੰਗ ਰੱਤੀ ਮੋਈਏ, ਮੋਈਏ ਜ਼ੋਰ ਦੇਣਾ, ਸ਼ੋਭਾਵੰਤੀ ਨਾਰੇ। ਜਿਹੜੀਆਂ ਜੀਵ ਇਸਤਰੀਆਂ ਆਪਣੇ ਪਿਆਰ ਪਿਰ ਜਿਹੜਾ ਪਿਆਰਾ ਹੈ ਪਿਰ ਪਤੀ ਉਹਦੇ ਪ੍ਰੇਮ ਰੰਗ ਦੇ ਵਿੱਚ ਰੱਤੀਆਂ ਹਨ, ਉਹ ਸ਼ੋਭਾ ਵਾਲੀਆਂ ਨੇ, ਉਹ ਮਾਨ ਸਨਮਾਨ ਵਾਲੀਆਂ ਨੇ। ਇੱਕ ਸੁਹਾਗਣ ਨੂੰ ਜਿਹੜਾ ਮਾਨ ਸਨਮਾਨ ਮਿਲਦਾ ਉਹ ਦੁਹਾਗਣ ਨੂੰ ਥੋੜ੍ਹੀ ਮਿਲਦਾ। ਇੱਕ ਸੁਚੱਜੀ ਨੂੰ ਜੋ ਸਤਿਕਾਰ ਪਿਆਰ ਮਿਲਦਾ ਉਹ ਕੁਚੱਜੀ ਨੂੰ ਥੋੜ੍ਹੀ ਮਿਲਦਾ। ਇੱਕ ਪਤੀ ਵਰਤਾ ਜਿਹੜੀ ਹੈ ਉਹਨੂੰ ਜੋ ਮਾਨ ਸਨਮਾਨ ਮਿਲਣਾ ਉਹ ਦੁਹਾਗਣ ਨੂੰ ਥੋੜ੍ਹੀ ਮਿਲਣਾ। ਇਸ ਵਾਸਤੇ ਸ਼ੋਭਾਵੰਤੀ ਨਾਰੇ, ਉਹ ਜੀਵ ਇਸਤਰੀਆਂ ਸ਼ੋਭਾ ਵਾਲੀਆਂ ਨੇ। ਆਪਣੇ ਪਿਰ ਕੈ ਰੰਗ ਰੱਤੀ, ਰੰਗ ਦੇ ਗੱਗੇ ਨੂੰ ਸਿਹਾਰੀ ਪ੍ਰੇਮ ਵਿੱਚ, ਜਿਹੜੇ ਆਪਣੇ ਪਤੀ ਦੇ ਪ੍ਰੇਮ ਵਿੱਚ ਰੱਤੀਆਂ ਹੋਈਆਂ ਨੇ। ਮੋਈਏ ਮਰ ਜਾਣੀਏ, ਤੂੰ ਵੀ ਕਿਤੇ ਪਿਆਰ ਵਿੱਚ ਆਪਣੇ ਪਤੀ ਦੇ ਰੰਗ ਵਿੱਚ ਰੰਗੀ ਜਾ। ਹੁਣ ਮੋਈਏ ਕਿਉਂ ਕਿਹਾ ਇਹਨੂੰ ਸਮਝ ਕੇ ਚੱਲਿਓ। ਪਰਮੇਸ਼ਵਰ ਦੇ ਪ੍ਰਤੀ ਜੇ ਦੇਖਿਆ ਜਾਏ ਤਾਂ ਆਤਮਕ ਮੌਤ ਹੈ। ਮਾਇਆਵੀ ਪਦਾਰਥਾਂ ਵਾਲੇ ਪਾਸੇ ਦੇਖਾਂਗੇ ਦੁਹਾਗਣਾਂ ਵਾਲੇ, ਉੱਧਰ ਉਹ ਜੀਵਤ ਹੈ। ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਨਾ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹਨੂੰ ਮ੍ਰਿਤਕ ਕਿਹਾ, ਉਹਨੂੰ ਮੁਰਦਾ ਆਖਿਆ ਜਿਹਦੀ ਪਤੀ ਪਰਮੇਸ਼ਵਰ ਦੇ ਨਾਲ ਪ੍ਰੀਤ ਨਹੀਂ। ਇੱਕ ਤਾਂ ਇਸ ਪੱਖ ਦੇ ਵਿੱਚ ਅਸੀਂ ਕਹਿਣਾ ਮੋਈਏ ਆਪਣੇ ਪਤੀ ਪਰਮੇਸ਼ਵਰ ਵੱਲੋਂ ਮੋਈ ਹੋਈ ਮਰੀ ਹੋਈ। ਇੱਕ ਪਿਆਰ ਦੇ ਵਿੱਚ ਕਿਹਾ ਜਾਂਦਾ ਮਰ ਜਾਣੀਏ, ਅਸੀਂ ਪਿਆਰ ਨਾਲ ਆਪਣੀ ਜੀਵ ਇਸਤਰੀ ਨੂੰ ਸੰਬੋਧਨ ਕਰਨਾ, ਸਮਝਾਉਣਾ। ਔਰ ਇੱਕ ਕਈ ਵਾਰੀ ਨਾ ਸਾਡੀ ਕਿਸੇ ਦੇ ਨਾਲ ਬਣਦੀ ਨਹੀਂ, ਬਹੁਤ ਜ਼ਿਆਦਾ ਨਫ਼ਰਤ ਅੰਦਰ ਭਰੀ ਹੋਵੇ ਅਤੇ ਜੇ ਕੋਈ ਉਸੇ ਦੀ ਗੱਲ ਆ ਕੇ ਕਰੇ, ਅਸੀਂ ਪਤਾ ਕੀ ਕਹਿੰਦੇ, ਕਈਆਂ ਦੇ ਮੂੰਹੋਂ ਸੁਣਿਆ ਕਹਿੰਦੇ ਜੀ ਉਹਦੀ ਗੱਲ ਨਾ ਕਰੋ ਉਹ ਤਾਂ ਸਾਡੇ ਵੱਲੋਂ ਮਰ ਚੁੱਕਾ ਹੈ, ਹਾਲਾਂਕਿ ਉਹ ਜਿਉਂਦਾ ਹੈ। ਸਾਡੇ ਵੱਲੋਂ ਮੇਰੇ ਵੱਲੋਂ ਉਹ ਮਰ ਚੁੱਕਾ ਹੈ, ਸਮਾਜ ਵਿੱਚ ਦੁਨੀਆਂ ਦੇ ਵਿੱਚ ਤਾਂ ਉਹ ਜਿਉਂਦਾ ਹੈ ਪਰ ਮੇਰੇ ਵੱਲੋਂ ਮਰ ਚੁੱਕਾ ਹੈ। ਕਿਉਂ? ਕਿਉਂਕਿ ਮੇਰੇ ਨਾਲੋਂ ਉਹਦਾ ਰਿਸ਼ਤਾ ਨਾਤਾ ਟੁੱਟ ਗਿਆ। ਜਿਹਦੀ ਸਾਡੇ ਨਾਲੋਂ ਸਾਂਝ ਟੁੱਟ ਜਾਏ, ਰਿਸ਼ਤਾ ਨਾਤਾ ਟੁੱਟ ਜਾਏ, ਉਹ ਭਾਵੇਂ ਦੁਨੀਆਂ 'ਚ ਜਿਉਂਦਾ ਤੁਰਿਆ ਫਿਰਦਾ ਹੋਵੇ ਪਰ ਅਸੀਂ ਕੀ ਕਹਿੰਦੇ ਹਾਂ ਵੀ ਮੇਰੇ ਵੱਲੋਂ ਤਾਂ ਕਦੋਂ ਦਾ ਮਰ ਗਿਆ। ਇਸੇ ਤਰ੍ਹਾਂ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵ। ਇਹ ਜੀਵ ਇਸਤਰੀ ਅਤੇ ਆਤਮਕ ਮੌਤ 'ਤੇ ਕਦੋਂ ਦੀ ਹੋਈ ਪਈ ਹੈ। ਹੁਣ ਇਹਨੂੰ ਮੋਈਏ ਨੂੰ ਜਿਉਂਦਾ ਕਰਨਾ, ਇਹਨੂੰ ਅੰਮ੍ਰਿਤ ਰਸ ਦੇਣਾ। ਆਤਮਕ ਤਲ 'ਤੇ, ਸਰੀਰਕ ਤਲ 'ਤੇ ਜੋ ਮੌਤ ਹੋ ਜਾਏ ਫਿਰ ਨਹੀਂ ਜਿਉਂਦਾ ਹੋ ਸਕਦਾ, ਉਹ ਤਾਂ ਮਲਕਲ ਮੌਤ ਹੈ, ਉਹ ਤਾਂ ਇੱਕ ਵਾਰੀ ਹੋ ਗਈ, ਉਹਨੂੰ ਦੁਬਾਰਾ ਜੀਵਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਹੋਣਾ, ਉਹ ਤਾਂ ਅਟਲ ਹੈ। ਪਰ ਆਤਮਕ ਮੌਤ ਜੇ ਹੋਈ ਹੈ ਤਾਂ ਉੱਥੇ ਦੁਬਾਰਾ ਜੀਵਤ ਹੋਇਆ ਜਾ ਸਕਦਾ, ਦੁਬਾਰਾ ਜਿਉਂਦਿਆਂ
ਹੋਇਆ ਜਾ ਸਕਦਾ ਹੈ ਇਹ ਨਾਮ ਰਸ ਦੇ ਕੇ, ਅੰਮ੍ਰਿਤ ਜਲ ਦੇ ਕੇ ਇਹਨੂੰ ਜੀਵਿਤ ਕੀਤਾ ਜਾ ਸਕਦਾ ਹੈ, ਪਰ ਸਰੀਰਕ ਤਲ 'ਤੇ ਨਹੀਂ। ਜ਼ਮੀਰ ਮਰ ਗਈ ਹੈ ਨਾ, ਜ਼ਮੀਰ ਉਹ ਦੁਬਾਰਾ ਫਿਰ ਜਾਗ ਸਕਦੀ ਹੈ, ਜਿਉਂਦੀ ਹੋ ਸਕਦੀ ਹੈ, ਪਰ ਸਰੀਰ ਮਰ ਗਿਆ, ਇਹਨੇ ਦੁਬਾਰਾ ਜਿਉਂਦਾ ਨਹੀਂ ਹੋਣਾ। ਸਰੀਰ ਜੇ ਇੱਕ ਵਾਰੀ ਇਹਨੂੰ ਮਲਕਲ ਮੌਤ ਆ ਗਈ ਤਾਂ ਇਸ ਵਾਸਤੇ ਆਪਣੀ ਇਸ ਜੀਵ ਇਸਤਰੀ ਨੂੰ ਅਸੀਂ ਇਹ ਆਵਾਜ਼ ਦੇਣੀ ਹੈ, ਮੂਈਏ ਪਿਆਰ ਨਾਲ ਕਹੀਏ ਤਾਂ ਮਰ ਜਾਣੀਏ, ਵੀ ਇਹ ਮਰ ਜਾਣੀਏ ਕਿਤੇ ਉਸ ਸੁਹਾਗਣ ਵੱਲ ਦੇਖ ਲੈ ਜਿਹੜੇ ਆਪਣੇ ਪਤੀ ਦੇ ਪ੍ਰੇਮ ਦੇ ਵਿੱਚ ਰੰਗੀ ਹੈ, ਪਰਮੇਸ਼ਵਰ ਦੇ, ਜਿਹੜੇ ਇੱਕ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਅਸੀਂ ਤਾਂ ਤੁਰੇ ਫਿਰਦੇ ਹਾਂ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਸੇ ਦੇ ਚਰਨਾਂ 'ਚ ਬੈਠਾ ਜਾ ਕੇ, ਕੋਈ ਕਿਸੇ ਦੇ ਬੈਠਾ, ਇਹ ਸੁਹਾਗਣ ਦੀ ਨਿਸ਼ਾਨੀ ਥੋੜ੍ਹੀ ਹੈ, ਇਹ ਤਾਂ ਦੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਦਾ ਤਾਂ ਇੱਕੋ ਹੀ ਦਰ ਹੁੰਦਾ, ਦੁਹਾਗਣ ਦੇ ਕਈ ਦਰ ਹੁੰਦੇ ਨੇ। ਇਸ ਵਾਸਤੇ ਅਸੀਂ ਇੱਕ ਦੇ ਚਰਨਾਂ ਦੇ ਵਿੱਚ ਜੁੜਨਾ, ਇੱਕ ਅਕਾਲ ਪੁਰਖ ਪਰਮੇਸ਼ਵਰ ਇੱਕ ਦਾ ਹੀ ਨਾਮ ਜਪਣਾ, ਇੱਕ ਦੇ ਰੰਗ ਵਿੱਚ ਹੀ ਰੰਗਣਾ, ਉਹ ਜਿਹੜਾ ਇੱਕ ਹੈ ਜਿਹਦੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ, ਕੋਈ ਦੂਜਾ ਉਹਦੇ ਲਾਗੇ ਵੀ ਨਹੀਂ ਲੱਗ ਸਕਦਾ। ਇਸ ਲਈ ਆਪਣੀ ਜੀਵ ਇਸਤਰੀ ਆਪਣੀ ਆਤਮਾ ਨੂੰ ਇਹ ਸੰਬੋਧਨ ਕਰਕੇ ਆਵਾਜ਼ ਦੇ ਕੇ ਸਮਝਾਉਣਾ ਹੈ, ਆਪਣੇ ਪਿਰ ਕੈ ਰੰਗ ਰੱਤੀ ਮੂਈਏ, ਹੇ ਮੂਈਏ ਮਰ ਜਾਣੀਏ, ਜਿਹੜੇ ਆਪਣੇ ਪਤੀ ਦੇ ਪ੍ਰੇਮ ਰੰਗ ਦੇ ਵਿੱਚ ਰੱਤੀਆਂ ਨੇ ਜਾਂ ਰੱਤੀ ਹੈ, ਸ਼ੋਭਾਵੰਤੀ ਨਾਰੇ, ਉਸ ਨਾਰੇ ਉਸ ਜੀਵ ਇਸਤਰੀਆਂ ਨੂੰ ਸ਼ੋਭਾ ਵਾਲਾ ਕਿਹਾ ਜਾਂਦਾ ਹੈ, ਸ਼ੋਭਾਵੰਤੀ ਹੈ, ਉਹ ਸ਼ੁਭ ਗੁਣਾਂ ਵਾਲੀ ਹੈ, ਚੰਗੇ ਆਚਰਣ ਵਾਲੀ ਹੈ, ਉਹ ਸੁਚੱਜੀ ਹੈ। ਜਿਹੜੇ ਆਪਣੇ ਪਤੀ ਭਾਵ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਪ੍ਰੇਮ ਵਿੱਚ ਰਤੀਆਂ ਹੋਈਆਂ ਨੇ। ਸੱਚੈ ਸ਼ਬਦ ਮਿਲ ਰਹੀ ਮੂਈਏ, ਪਿਰ ਰਾਵੇ ਭਾਏ ਪਿਆਰੇ, ਹੇ ਮਰ ਜਾਣੀਏ। ਆਪਣੇ ਆਪਣੇ ਜਦੋਂ ਸ਼ਬਦ ਪੜ੍ਹਨਾ, ਆਪਣੇ ਆਪਣੇ ਅੰਦਰ ਇਹ ਆਵਾਜ਼ ਦੇਣੀ ਹੈ, ਮਰ ਜਾਣੀਏ। ਸੱਚੈ ਸ਼ਬਦ ਮਿਲ ਰਹੀ, ਉਹ ਪ੍ਰੇਮ ਕਿਹਨੇ ਪੈਦਾ ਕੀਤਾ? ਔਰ ਉਹ ਜਿਹੜੀ ਸੁਹਾਗਣ ਸ਼ੋਭਾਵੰਤੀ ਸੀ, ਗੁਣਵੰਤੀ, ਉਹ ਕਿਵੇਂ ਆਪਣੇ ਪਿਆਰੇ ਦੇ ਚਰਨਾਂ ਦੇ ਵਿੱਚ ਜੁੜ ਗਈ? ਕਿਉਂਕਿ ਸੱਚੇ ਦੇ ਸ਼ਬਦ ਨਾਲ ਗੱਲ ਇਹ ਖੇਡ ਬਣੀ ਹੈ। ਜਿਹੜਾ ਸ਼ਬਦ ਹੈ ਨਾ ਸੱਚਾ, ਬਾਣੀ ਸਾਨੂੰ ਸੱਚੀ ਦਿੱਤੀ ਹੈ, ਇਸ ਲਈ ਗੁਰੂ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਦੇਖਿਓ ਕਿਤੇ ਕੱਚੀ ਬਾਣੀ ਨਾਲ ਪ੍ਰੇਮ ਨਾ ਪਾ ਬੈਠੇ ਹੋ, ਨਹੀਂ ਤਾਂ ਪਰਮੇਸ਼ਵਰ ਦੇ ਚਰਨਾਂ ਵਿੱਚ ਥਾਂ ਨਹੀਂ ਮਿਲਣੀ, ਕੁੜਿਆਰ ਰਹਿ ਜਾਊਂਗੇ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਅਸੀਂ ਤਾਂ ਸਚਿਆਰ ਹੋਣਾ, ਇਸ ਲਈ ਸੱਚਾ ਸ਼ਬਦ ਮਿਲ ਰਹੀ, ਜਿਹੜਾ ਸੱਚਾ ਸ਼ਬਦ ਹੈ, ਸੱਚੇ ਦਾ ਸ਼ਬਦ ਹੈ, ਸੱਚਾ ਦੋ ਲਾਵਾਂ ਨੇ, ਸੱਚਾ ਕੌਣ ਹੈ? ਪਰਮੇਸ਼ਵਰ, ਜੋ ਆਦਿ ਸੱਚ ਜੁਗਾਦ ਸੱਚ ਹੈ। ਉਹ ਸੱਚੇ ਦਾ ਜਿਹੜਾ ਸ਼ਬਦ ਹੈ, ਇਹ ਧੁਰ ਕੀ ਬਾਣੀ ਹੈ, ਸ਼ਬਦ ਦੇ ਰਾਹੀਂ, ਸ਼ਬਦ ਦੇ ਦੱਦੇ ਨੂੰ ਸਿਹਾਰੀ, ਕਿਉਂਕਿ ਇੱਕ ਇੱਕ ਗੱਲ ਸਮਝਣੀ ਪੈਣੀ ਹੈ। ਸ਼ਬਦ ਦੇ ਦੱਦੇ ਨੂੰ ਸਿਹਾਰੀ, ਸ਼ਬਦ ਰਾਹੀਂ, ਸ਼ਬਦ ਦੁਆਰਾ ਮਿਲ ਰਹੀ, ਪਿਆਰੇ ਨੂੰ ਮਿਲ ਰਹੀ, ਮਿਲ ਗਈ ਇਸ ਜਿਹੜੀ ਸ਼ੋਭਾਵੰਤੀ ਨਾਰੇ ਹੈ, ਇਹ ਸੱਚੇ ਦੇ ਸ਼ਬਦ ਨਾਲ ਜੁੜ ਕੇ ਪ੍ਰੇਮ ਪਾ ਕੇ ਉਸ ਪਿਆਰੇ ਦੇ ਨਾਲ ਮਿਲ ਗਈ ਹੈ।
ਹੁਣ ਇੱਕੋ ਹੀ ਤਰੀਕਾ ਹੈ ਪਰਮੇਸ਼ਵਰ ਨੂੰ ਪਾਉਣ ਦਾ, ਸੱਚ ਕਹੋ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਅਤੇ ਪ੍ਰੇਮ ਕਿਹਨੇ ਪੈਦਾ ਕਰਨਾ? ਸੱਚੇ ਸ਼ਬਦ ਨੇ, ਉਸ ਸੱਚੇ ਦੀ ਬਾਣੀ ਨੇ। ਪਿਰ ਰਾਵੇ ਭਾਏ ਪਿਆਰੇ, ਜੇ ਕੋਈ ਸ਼ੋਭਾਵੰਤੀ ਹੋ ਕੇ ਗੁਣਵੰਤੀ ਹੋ ਕੇ ਸ਼ਬਦ ਨਾਲ ਜੁੜ ਕੇ ਆਪਣੇ ਪਿਆਰੇ ਨਾਲ ਪ੍ਰੇਮ ਪਾ ਲੈਂਦੀ ਹੈ, ਇੱਕ ਤਾਂ ਉਹ ਪਿਆਰੇ ਨੂੰ ਮਿਲ ਲੈਂਦੀ ਹੈ ਔਰ ਆਪਣੇ ਪਿਆਰੇ ਦਾ ਸੁੱਖ ਉਹ ਮਾਣਦੀ ਹੈ, ਅਤੇ ਉਹ ਪਿਆਰਾ ਵੀ ਫਿਰ ਜਿਹੜਾ ਉਹ ਆਪਣੇ ਪਿਆਰ ਵਾਲੇ ਦੇ ਨਾਲ ਗੂੜਾ ਪ੍ਰੇਮ, ਜਿਹੜਾ ਇਹ ਪ੍ਰੇਮ ਇੱਕ ਤਰਫਾ ਨਹੀਂ ਹੈ, ਇਹ ਧਿਆਨ ਰੱਖਿਓ। ਜਿਹੜਾ ਪਰਮੇਸ਼ਵਰ ਵਾਹਿਗੁਰੂ ਜੀ ਨਾਲ ਪ੍ਰੇਮ ਪਾਉਣਾ ਨਾ, ਉਹ ਇੱਕ ਤਰਫਾ ਨਹੀਂ। ਜਿੰਨਾ ਤੁਸੀਂ ਸੱਚਾ ਪ੍ਰੇਮ ਵਾਹਿਗੁਰੂ ਜੀ ਨਾਲ ਕਰੋਗੇ, ਉਹਦੇ ਨਾਲੋਂ ਕਈ ਗੁਣਾ ਵੱਧ ਵਾਹਿਗੁਰੂ ਜੀ ਸਾਨੂੰ ਪ੍ਰੇਮ ਦਿੰਦੇ ਆ। ਇਹ ਇੱਕ ਤਰਫਾ ਨਹੀਂ, ਦੁਨੀਆ ਦਾ ਪ੍ਰੇਮ ਇੱਕ ਤਰਫਾ ਹੁੰਦਾ, ਇੱਕ ਪਾਸੇ ਬਹੁਤ ਪ੍ਰੇਮ ਹੈ ਅਤੇ ਦੂਜੇ ਪਾਸੇ ਧੋਖਾ ਮਿਲ ਜਾਂਦਾ। ਜਿਵੇਂ ਉਦਾਹਰਣਾਂ ਬਹੁਤ ਦਿੱਤੀਆਂ ਗਈਆਂ ਨੇ, ਭਵਰੇ ਨੇ ਕਮਲ ਦੇ ਫੁੱਲ ਦੇ ਰਸ ਨਾਲ ਪ੍ਰੇਮ ਪਾ ਕੇ ਇੰਨਾ ਮਸਤ ਹੋ ਗਿਆ, ਹੋਰ ਪਾਸੇ ਧਿਆਨ ਹੀ ਨਹੀਂ ਹੈ, ਕਿਉਂਕਿ ਪ੍ਰੇਮ ਤਾਂ ਉਹੀ ਹੈ ਨਾ ਜਿਹਦਾ ਧਿਆਨ ਇੱਕ ਵਾਲੇ ਪਾਸੇ ਹੀ ਹੈ। ਜਿਹਦਾ ਧਿਆਨ ਬਹੁਤਿਆਂ ਪਾਸੇ ਹੈ ਉਹਨੂੰ ਪ੍ਰੇਮ ਨਹੀਂ ਕਹਿੰਦੇ, ਉਹਨੂੰ ਸੱਚਾ ਪ੍ਰੇਮ ਨਹੀਂ ਕਹਿੰਦੇ। ਇੰਨਾ ਮਸਤ ਹੋ ਗਿਆ ਰਸ ਵਿੱਚ ਕਿ ਸੂਰਜ ਅਸਤ ਹੋਇਆ, ਉਹ ਪੰਖੜੀਆਂ ਬੰਦ ਹੋ ਗਈਆਂ ਅਤੇ ਉਹਦੇ ਪ੍ਰਾਣ ਚਲੇ ਗਏ, ਪਰ ਉਹਨੇ ਉਹ ਰਸ ਨਹੀਂ ਛੱਡਿਆ। ਹੁਣ ਉਹ ਕਮਲ ਨੇ ਥੋੜ੍ਹੀ ਦੇਖਿਆ ਵੀ ਇਹ ਇੰਨਾ ਪ੍ਰੇਮ ਵਿੱਚ ਇੱਥੇ ਬੈਠਾ, ਨਹੀਂ ਉਹ ਬੰਦ ਹੋ ਗਿਆ। ਮੱਛਲੀ ਕਿੰਨਾ ਪਾਣੀ ਨਾਲ ਪ੍ਰੇਮ ਕਰਦੀ ਹੈ, ਪਰ ਉਹ ਪਾਣੀਓ ਹੀ ਮੱਛਲੀ ਲਈ ਜਾਲ ਵਿਛਾ ਦਿੰਦਾ, ਪਾਣੀ ਥੋੜ੍ਹੀ ਦੱਸਦਾ ਵੀ ਇੱਥੇ ਜਾਲ ਵਿਛਿਆ ਤੂੰ ਨਾ ਆਵੀਂ। ਪਾਣੀ ਨਾਲ ਹੀ ਪ੍ਰੇਮ ਕੀਤੀ ਕਰਦੀ ਹੈ ਮੱਛਲੀ, ਔਰ ਪਾਣੀਓ ਹੀ ਉਹਦੇ ਵਾਸਤੇ ਜਾਲ ਬਣ ਜਾਂਦਾ। ਪਰ ਇੱਥੇ ਦੋ ਤਰਫਾ ਪ੍ਰੇਮ ਹੈ, ਜਿੰਨਾ ਅਸੀਂ ਵਾਹਿਗੁਰੂ ਜੀ ਨਾਲ ਪ੍ਰੇਮ ਕਰਾਂਗੇ ਉਨਾ ਪ੍ਰੇਮ ਵਾਹਿਗੁਰੂ ਜੀ ਕਰਦੇ ਆ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਅਥਾਹ ਪਿਆਰ ਕੀਤਾ, ਔਰ ਇਹ ਵੀ ਧਿਆਨ ਰੱਖਿਓ ਜੇ ਸਾਡੇ ਪਿਆਰੇ ਨਾਲ ਪ੍ਰੇਮ ਹੈ, ਅਸੀਂ ਕਿਸੇ ਦੂਜੇ ਤੀਜੇ ਐਰੇ ਗੈਰੇ ਕੋਲੋਂ ਆਪਣੇ ਪਿਆਰੇ ਵਾਸਤੇ ਕੋਈ ਅਪਸ਼ਬਦ ਵੀ ਨਹੀਂ ਸੁਣ ਸਕਦੇ, ਕੋਈ ਮਾੜਾ ਸ਼ਬਦ ਵੀ ਨਹੀਂ ਸੁਣ ਸਕਦੇ। ਆਪਣੇ ਤੇ ਸੁਣ ਲਾਂਗੇ ਪਰ ਆਪਣੇ ਪਿਆਰੇ ਵਾਸਤੇ ਨਹੀਂ ਸੁਣ ਸਕਦੇ, ਇਹ ਪ੍ਰੇਮ ਹੈ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਖਡੂਰ ਸਾਹਿਬ ਆ ਕੇ ਸੇਵਾ ਕਰਦੇ ਆ, 60 ਤੋਂ ਪਲੱਸ ਉਮਰ ਹੈ, ਅਤੇ ਲੋਕਾਂ ਨੇ ਕਿੰਨਾ ਕੁਛ ਆਖਿਆ, ਬੜਾ ਕੁਛ ਲੋਕਾਂ ਨੇ ਆਖਿਆ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ, ਪ੍ਰਭੂ ਭਾਵੇਂ ਮਾਰ। ਲੋਕਾਂ ਦੀ ਪਰਵਾਹ ਨਹੀਂ ਕੀਤੀ, ਪਰ ਜੇ ਕੋਈ ਗੁਰੂ ਅੰਗਦ ਦੇ ਮਹਾਰਾਜ ਬਾਰੇ ਬੋਲੇ ਤੇ ਆਖਦੇ ਆ, ਨਹੀਂ ਜੋ ਕਹਿਣਾ ਮੈਨੂੰ ਕਹਿ ਲੈ ਪਰ ਗੁਰੂ ਅੰਗਦ ਦੇਵ ਜੀ ਨੂੰ ਨਹੀਂ, ਮੇਰੇ ਪਿਆਰੇ ਨੂੰ ਕੁਛ ਨਹੀਂ ਕਹਿਣਾ, ਇਹ ਹੈ ਪ੍ਰੇਮ। ਇੱਕ ਦਿਨ ਗੁਰੂ ਅੰਗਦ ਦੇਵ ਜੀ ਕਹਿੰਦੇ, ਤੁਸੀਂ ਹੁਣ ਜਿਹੜੀ ਗੋਇੰਦਵਾਲ ਸਾਹਿਬ ਦੀ ਥਾਂ ਹੈ ਭਾਈ ਗੋਇੰਦੇ ਦੀ, ਇੱਥੇ ਉਸਾਰੀ ਹੋ ਗਈ, ਅਤੇ ਜਦੋਂ ਉਸਾਰੀ ਹੋ ਗਈ ਤਾਂ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਉੱਥੇ ਹੀ ਰਿਹਾ ਕਰੋ। ਅਤੇ ਅੱਖਾਂ ਵਿੱਚ ਅਥਰੂ ਆ ਗਏ ਵੀ ਸੱਚੇ ਪਾਤਸ਼ਾਹ ਇੱਥੇ ਤਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯੇ ਤੁਧ ਭਗਵੰਤਾ। ਇੱਥੇ ਇੱਕ ਹੋਰ ਬੇਨਤੀ ਕਰਾਂ, ਜੇ ਇੱਕ ਦਿਨ ਛੁੱਟੀ ਹੈ ਅਤੇ ਨਿਤਨੇਮ ਕਰ ਲਿਆ, ਮੁੜ ਕੇ 15 ਦਿਨ ਕੀਤਾ ਨਹੀਂ, ਇਹ ਪ੍ਰੇਮ ਨਹੀਂ ਹੈ। ਇੱਕ ਦਿਨ ਛੁੱਟੀ ਹੈ ਅਤੇ ਚਲੋ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਂਦੇ ਹਾਂ, ਥੋੜ੍ਹਾ ਸੰਗਤ ਕਰ ਲੈਂਦੇ ਹਾਂ, ਮੁੜ ਕੇ ਫਿਰ ਮਹੀਨਾ ਮਹੀਨਾ ਯਾਦ ਨਹੀਂ ਆਇਆ, ਇਹ ਪ੍ਰੇਮ ਨਹੀਂ ਹੈ। ਪ੍ਰੇਮ ਤਾਂ ਹੁੰਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਨਿਤਨੇਮ ਤੋਂ ਬਿਨਾਂ ਜਿਹੜਾ ਪਿਆਰ ਵਾਲਾ ਹੈ ਉਹ ਨਿਤਨੇਮ ਤੋਂ ਬਿਨਾਂ ਤਾਂ ਰਹਿੰਦਾ ਹੀ ਨਹੀਂ।
ਉਹ ਤਾਂ ਆਪਣੇ ਪਿਆਰੇ ਦੀ ਯਾਦ ਤੋਂ ਬਿਨਾਂ ਰਹਿੰਦਾ ਹੀ ਨਹੀਂ ਹੈ, ਅਤੇ ਜਿਹਦੇ ਅੰਦਰ ਹਜੇ ਆਪਣੇ ਪਿਆਰੇ ਦੀ ਯਾਦ ਬਣੀ ਨਹੀਂ ਹੈ ਉਹ ਪ੍ਰੇਮ ਕਾਹਦਾ ਹੈ, ਉਹ ਤਾਂ ਦਿਖਾਵਾ ਹੈ। ਮਹਾਰਾਜ ਦੇ ਅੱਖਾਂ 'ਚ ਅੱਥਰੂ ਆ ਗਏ, ਪਾਤਸ਼ਾਹ ਇਹ ਕਿਹੜੀ ਗੱਲ ਤੁਸੀਂ ਕਹਿ ਦਿੱਤੀ, ਮੈਂ ਤਾਂ ਤੁਹਾਡੇ ਦੀਦਾਰ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਤੁਹਾਨੂੰ ਉੱਥੇ ਹੀ ਹੁਣ ਰਹਿਣਾ ਚਾਹੀਦਾ। ਹੁਣ ਗੁਰੂ ਸਾਹਿਬ ਦਾ ਹੁਕਮ ਸੀ ਉਹ ਵੀ ਮੰਨਣਾ ਜ਼ਰੂਰੀ ਸੀ। ਚਲੇ ਗਏ ਹੁਕਮ ਮੰਨ ਕੇ, ਰੋਜ਼ ਅੱਖਾਂ ਦੇ ਵਿੱਚ ਨੇਤਰਾਂ ਵਿੱਚ ਅੱਥਰੂ, ਅੱਖਾਂ ਸੇਜਲ ਰਹਿਣ ਲੱਗ ਪਈਆਂ ਕਿ ਉਹ ਖਡੂਰ ਸਾਹਿਬ ਬੈਠਾ ਪਿਆਰਾ, ਅਤੇ ਮੈਨੂੰ ਇੱਥੇ ਗੋਇੰਦਵਾਲ ਸਾਹਿਬ ਬਿਠਾ ਤਾ। ਰੋਜ਼ ਮਨ ਵਿੱਚ ਬੈਰਾਗ ਵੱਧਦਾ ਗਿਆ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ। ਪਰ ਹੁਕਮ ਦੇ ਬੱਧੇ ਆ, ਜਿਵੇਂ ਗੁਰੂ ਅਰਜਨ ਦੇਵ ਜੀ ਲਾਹੌਰ ਗਏ, ਹੁਕਮ ਦੇ ਬੱਧੇ ਸੀ, ਨਹੀਂ ਵਾਪਸ ਆਏ। 2 ਸਾਲ ਦਾ ਸਮਾਂ ਲੰਘ ਗਿਆ, ਅਖੀਰ ਫਿਰ ਅੰਦਰ ਦਾ ਵੈਰਾਗ ਪ੍ਰਗਟ ਕੀਤਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਫਿਰ ਗੁਰੂ ਰਾਮਦਾਸ ਜੀ ਨੇ ਬੁਲਾਇਆ। ਜਦੋਂ ਵੈਰਾਗ ਸੀ, ਅੱਖਾਂ ਨੇਤਰ ਸੇਜਲ ਰਹਿਣ ਲੱਗ ਪਏ, ਇੰਨੀ ਅੰਦਰ ਖਿੱਚ ਪੈ ਗਈ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਆਉਣਾ ਪਿਆ। ਉਹ ਕਾਹਦੀ ਖਿੱਚ ਸੀ? ਪ੍ਰੇਮ ਦੀ। ਮਹਾਰਾਜ ਨੂੰ ਆਪ ਚੱਲ ਕੇ ਆਉਣਾ ਪਿਆ। ਜਦੋਂ ਇੱਧਰ ਪਤਾ ਲੱਗਾ ਗੁਰੂ ਅਮਰਦਾਸ ਜੀ ਨੂੰ, ਉਹਨਾਂ ਨੇ ਪੈਰਾਂ 'ਚ ਜੋੜਾ ਵੀ ਨਹੀਂ ਪਾਇਆ ਅਤੇ ਦੌੜੇ ਗਏ ਵੀ ਉਹ ਮੇਰਾ ਪਿਆਰਾ ਆ ਰਿਹਾ ਹੈ। ਅਤੇ ਜਦੋਂ ਆਹਮੋ ਸਾਹਮਣਾ ਹੋਇਆ ਗੁਰੂ ਅਮਰਦਾਸ ਅਤੇ ਗੁਰੂ ਅੰਗਦ ਦੇ ਪਾਤਸ਼ਾਹ ਦਾ, ਅਤੇ ਗੁਰੂ ਅੰਗਦ ਦੇਵ ਜੀ ਨੇ ਬਾਹਾਂ ਅੱਗੇ ਕਰ ਲਈਆਂ, ਕਹਿੰਦੇ ਪਿਆਰਿਆ ਤੇਰਾ ਪ੍ਰੇਮ ਖਿੱਚ ਕੇ ਸਾਨੂੰ ਇੱਥੇ ਤੱਕ ਲੈ ਆਇਆ। ਇਹ ਹੈ ਪ੍ਰੇਮ, ਜਿਹਦੇ ਵਿੱਚ ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਵਾਸ਼ਨਾਵਾਂ ਨਹੀਂ ਹੋਣੀਆਂ। ਆ ਸੰਸਾਰ 'ਚ ਅੱਜ ਆਪਾਂ ਦੇਖ ਹੀ ਰਹੇ ਹਾਂ ਕੀ ਹਾਲਾਤ ਬਣੇ ਪਏ ਆ। ਜੇ ਸੰਸਾਰ ਵਾਲਾ ਪੱਖ ਦੇਖੋਗੇ ਤਾਂ ਪ੍ਰੇਮ ਘੱਟ ਅਤੇ ਵਾਸ਼ਨਾਵਾਂ ਜ਼ਿਆਦਾ ਦਿਸਦੀਆਂ ਨੇ। ਪ੍ਰੇਮ ਘੱਟ ਹੈ ਅਤੇ ਮਤਲਬ ਜ਼ਿਆਦਾ ਦਿਸਦਾ ਹੈ। ਉਹ ਤਾਂ ਮਹਾਰਾਜ ਨੇ ਕਿਹਾ, ਧਿਆਨ ਰੱਖੀ ਇਹ ਦੁਨੀਆ ਦਾ ਪਿਆਰ ਸਿਰਫ ਆਪਣੇ ਸੁੱਖ ਦੀ ਖਾਤਰ ਹੈ, ਤੇਰੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁੱਖ ਮੈਂ ਆਨ ਬਹੁਤ ਮਿਲ ਬੈ। ਆ ਜਿਹੜੇ ਸੁੱਖ ਵੇਲੇ ਇਕੱਠੇ ਹੋ ਕੇ ਬੈਠਦੇ ਆ ਨਾ, ਤੂੰ ਭੁਲੇਖਾ ਨਾ ਖਾ ਜਾਈ ਵੀ ਇਹ ਮੇਰੇ ਨਾਲ ਬੜਾ ਪਿਆਰ ਕਰਦੇ ਆ, ਬੜਾ ਹੀ ਮੇਰੇ ਨਾਲ ਪ੍ਰੇਮ ਕਰਦੇ ਆ। ਉਹ ਤੇਰੇ ਨਾਲ ਨਹੀਂ, ਤੇਰੇ ਵੱਲੋਂ ਮਿਲਣ ਵਾਲੇ ਪਦਾਰਥਾਂ ਨਾਲ ਪ੍ਰੇਮ ਕਰਦੇ ਆ। ਤੇਰੇ ਕੋਲੋਂ ਮਿਲਣ ਵਾਲੇ ਮਾਇਆਵੀ ਪਦਾਰਥਾਂ ਨਾਲ ਪ੍ਰੇਮ ਹੈ, ਤੇਰੇ ਨਾਲ ਥੋੜ੍ਹੀ ਹੈ, ਤੂੰ ਭੁਲੇਖਾ ਪਾ ਕੇ ਬੈਠ ਗਿਆ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ। ਇੱਥੇ ਹੀ ਪਤਾ ਲੱਗ ਗਿਆ ਪ੍ਰੇਮ ਕਿੰਨਾ ਕੁ ਸੀ। ਬਿਪਤ ਪਰੀ ਸਭ ਹੀ ਸੰਗ ਛੱਡਤ ਕਉ ਨ ਆਵਤ ਨੇਰੈ। ਸਤਿਗੁਰੂ ਮਹਾਰਾਜ ਕਹਿੰਦੇ ਆ ਤੂੰ ਸੱਚਾ ਪ੍ਰੇਮ ਜਿਹੜਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਾ, ਉਹ ਵਾਹਿਗੁਰੂ ਜੀ ਫਿਰ ਤੇਰਾ ਸਾਥ ਨਹੀਂ ਛੱਡਦੇ, ਹਰ ਔਖੇ ਸਮੇਂ ਵਿੱਚ ਵੀ ਉਹ ਤੇਰੀ ਬਾਂਹ ਪਕੜ। ਦੁਨੀਆ ਭਾਵੇਂ ਬਾਂਹ ਛੱਡ ਦੇਵੇ, ਸਾਥ ਛੱਡ ਦੇਵੇ, ਪਰ ਉਹ ਔਖੇ ਵੇਲੇ ਤੇਰਾ ਸਾਥ ਨਹੀਂ ਛੱਡੇਗਾ ਜੇ ਤੂੰ ਸੱਚਾ ਪ੍ਰੇਮ ਪਾਇਆ ਤਾਂ। ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਦੁਨੀਆ ਦਾ ਬਿਰਦ ਬਦਲ ਜਾਂਦਾ, ਬਿਰਦ ਮਤਲਬ ਸੁਭਾਅ, ਦੁਨੀਆ ਦਾ ਸੁਭਾਅ ਬਦਲ ਜਾਂਦਾ, ਚੇਂਜ ਹੋ ਜਾਂਦਾ, ਪਰ ਉਹਦੇ ਸੁਭਾਅ ਦੇ ਵਿੱਚ ਕੋਈ ਬਦਲਾਵ ਨਹੀਂ। ਬਸ ਉਹਨੂੰ ਸੱਚੇ ਮਨ ਨਾਲ ਯਾਦ ਕਰੋ, ਸੱਚੇ ਮਨ ਦੇ ਨਾਲ ਉਹਦੇ ਨਾਲ ਜੁੜੋ, ਉਹ ਔਖੇ ਸਮੇਂ ਵਿੱਚ ਵੀ ਸਾਡੀ ਬਾਂਹ ਪਕੜ ਕੇ ਸਾਨੂੰ ਡੋਲਣ ਨਹੀਂ ਦਿੰਦਾ, ਸਹਾਰਾ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹੇ ਮੇਰਾ ਚੀਤ ਆਦ ਅੰਤ, ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ। ਖੈਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਹੇ ਮਰ ਜਾਣੀਏ, ਆਪਣੀ ਜੀਵ ਇਸਤਰੀ ਨੂੰ ਆਖੋ
ਕਿ ਦੇਖ ਆਪਣੇ ਪਿਰ ਕੈ ਰੰਗ ਰੱਤੀ ਮੂਈਏ ਸ਼ੋਭਾ ਵੰਤੀ ਨਾਰੇ। ਉਹ ਕਿੰਨੀ ਸ਼ੋਭਾ ਵਾਲੀ ਹੈ ਇਸਤਰੀ ਜਿਹੜੇ ਆਪਣੇ ਪਤੀ ਦੇ ਪ੍ਰੇਮ ਚ ਰੰਗੀ ਹੈ। ਸੱਚੈ ਸ਼ਬਦ ਮਿਲ ਰਹੀ ਮੂਈਏ ਪਿਰ ਰਾਵੈ ਭਾਏ ਪਿਆਰੇ। ਜਿਹੜਾ ਪਿਰ ਪਰਮੇਸ਼ਵਰ ਹੈ ਉਹ ਵੀ ਪ੍ਰੇਮ ਦੇਖਦਾ, ਉਹ ਸਾਡਾ ਦਿਖਾਵਾ ਦੇਖ ਕੇ ਖੁਸ਼ ਨਹੀਂ ਹੁੰਦਾ, ਫਾਰਮੈਲਿਟੀ ਦੇਖ ਕੇ ਨਹੀਂ ਖੁਸ਼ ਹੁੰਦਾ। ਅਸੀਂ ਜੋ ਬਾਹਰ ਦਿਖਾਵਾ ਕਰ ਲਈਏ ਪ੍ਰੇਮ ਦਾ, ਪ੍ਰੇਮ ਦੇ ਲਈ ਪ੍ਰੇਮ 'ਚ ਦਿਖਾਵਾ ਵੀ ਨਹੀਂ ਹੁੰਦਾ। ਮਾਂ ਕਦੇ ਆਪਣੇ ਬੱਚਿਆਂ ਲਈ ਦਿਖਾਵਾ ਕਰਦੀ ਹੈ ਕਿ ਮੈਂ ਕਿੰਨਾ ਪ੍ਰੇਮ ਕਰਦੀ ਹਾਂ? ਹਾਂ, ਬੱਚੇ ਦਿਖਾ ਦਿੰਦੇ ਆ ਵੀ ਸਾਡਾ ਮਾਪਿਆਂ ਨਾਲ ਕਿੰਨਾ ਕੁ ਪਿਆਰ ਹੈ, ਸਾਡੇ ਕਰਕੇ ਮਾਂ ਬਾਪ ਆ, ਪਰ ਮਾਂ ਬਾਪ ਤਾਂ ਕਦੇ ਨਹੀਂ ਕਹਿੰਦੇ। ਜਿੱਥੇ ਹੁੰਦਾ ਨਾ ਜਿਤਾ ਦੇਣਾ, ਉੱਥੇ ਪ੍ਰੇਮ ਨਹੀਂ ਹੁੰਦਾ। ਜਦੋਂ ਅਸੀਂ ਜਿਤਾਉਣ ਲੱਗ ਜਾਂਦੇ ਹਾਂ ਨਾ, ਉੱਥੇ ਪ੍ਰੇਮ ਨਹੀਂ ਰਹਿ ਜਾਂਦਾ। ਫਿਰ ਜੇ ਅਸੀਂ ਜਿਤਾ ਰਹੇ ਹਾਂ, ਗੁਰੂ ਸਾਹਿਬ ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਅਸੀਂ ਨਿਤਨੇਮ ਕਰਦੇ ਹਾਂ, ਅਸੀਂ ਪਾਠ ਕਰਦੇ ਹਾਂ, ਅਸੀਂ ਕੀਰਤਨ ਕਰਦੇ ਹਾਂ, ਅਸੀਂ ਕਥਾ ਕਰਦੇ ਹਾਂ, ਅਸੀਂ ਤਾਂ ਜਿਤਾ ਰਹੇ ਹਾਂ, ਇਹ ਕਾਹਦਾ ਪ੍ਰੇਮ ਹੈ? ਪ੍ਰੇਮ ਦੇ ਵਿੱਚ ਜਿਤਾਇਆ ਥੋੜ੍ਹੀ ਜਾਂਦਾ। ਇਸ ਲਈ ਉਹ

ਹੁਣ ਇਹ ਹੋਇਆ ਕਿੱਦਾਂ? ਜਦੋਂ ਆਖਿਆ ਨਾ ਮੂਈਏ ਮਰ ਜਾਣੀਏ, ਤੂੰ ਵੀ ਕਿਤੇ ਸ਼ੋਭਾਵੰਤੀ ਹੋ ਜਾ, ਤੂੰ ਵੀ ਕਿਤੇ ਸੁਚੱਜੀ ਹੋ ਜਾ, ਤੂੰ ਵੀ ਕਿਤੇ ਸ਼ੁੱਭ ਗੁਣ ਲੈ ਕੇ ਇੱਕ ਪਿਆਰੇ ਨਾਲ ਪ੍ਰੇਮ ਪਾ ਲੈ। ਪਰ ਇਹ ਹੋਏਗਾ ਕਿੱਦਾਂ? ਆਪ ਗਵਾਇਆ ਤਾਂ ਫਿਰ ਪਾਇਆ, ਆਪਣਾ ਆਪਾ ਗਵਾਉਣਾ ਪੈਣਾ, ਮਿਟਾਉਣਾ ਪੈਣਾ, ਮੈਂ ਖਤਮ ਕਰਨੀ ਪੈਣੀ ਹੈ। ਜੇ ਫਿਰ ਪਿਆਰੇ ਨੂੰ ਪਾਉਣਾ ਨਾ, ਤੇ ਮੈਂ ਖਤਮ ਕਰਨੀ ਪੈਣੀ ਹੈ। ਆਪ ਗਵਾਈਏ ਤਾਂ ਸ਼ਾਹੋ ਪਾਈਏ, ਔਰ ਕੈਸੀ ਚਤੁਰਾਈ। ਮਹਾਰਾਜ ਜੀ ਦੀ ਬਾਣੀ ਵਿੱਚ ਬਚਨ ਹੈ, ਇਹ ਚਤੁਰਾਈਆਂ ਕੰਮ ਨਹੀਂ ਆਉਣੀਆਂ। ਤੇ ਜਦੋਂ ਇੱਦਾਂ ਦੀ ਗੱਲ ਆਉਂਦੀ ਹੈ, ਤੇ ਆਪ ਜੀ ਨਾਲ ਪਿਛਲੇ ਸਮੇਂ 'ਚ ਵੀ ਬੜੀ ਵਾਰ ਬੇਨਤੀਆਂ ਕਰਕੇ ਸਾਂਝ ਪਾਈ ਹੈ, ਜਪਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਾਨੂੰ ਸ਼ੋਭਾਵੰਤੀ ਬਣਾਉਂਦੀ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਾਨੂੰ ਸੁਹਾਗਣ ਵਾਲੇ ਰਸਤੇ ਤੋਰਦੀ ਹੈ, ਪਹਿਲੀ ਪੌੜੀ ਹੀ ਸਾਨੂੰ ਗੁਰਮੁਖ ਵਾਲੇ ਰਸਤੇ ਤੋਰਦੀ ਹੈ। ਇਹ ਜਿਹੜੀਆਂ ਚਤੁਰਾਈਆਂ ਚਲਾਕੀਆਂ ਸਿਆਣਪਾਂ ਤੇਰੀਆਂ, ਇਹ ਕੰਮ ਨਹੀਂ ਆਉਣੀਆਂ। ਤੂੰ ਮੌਨ ਧਾਰ ਕੇ ਕਵੇਂ ਮੈਨੂੰ ਕੰਤ ਮਿਲ ਜਾਏ, ਇੱਦਾਂ ਨਹੀਂ ਮਿਲਦਾ। ਵਰਤ ਰੱਖ ਕੇ ਅੰਨ ਛੱਡ ਕੇ ਤੈਨੂੰ ਪਰਮਾਤਮਾ ਪਤੀ ਪਰਮੇਸ਼ਵਰ ਦੀ ਬਖਸ਼ਿਸ਼ਾਂ ਮਿਲ ਜਾਣ, ਇੱਦਾਂ ਨਹੀਂ ਹੁੰਦਾ। ਬਾਹਰੋਂ ਇਸ਼ਨਾਨ ਕਰਕੇ ਤੇ ਬਾਹਰੋਂ ਸ਼ਿੰਗਾਰ ਕਰਕੇ ਕਹੋ ਕਿ ਮੈਂ ਸੁਹਾਗਣ ਗੁਰਮੁਖ ਹੋ ਗਿਆ, ਇੱਦਾਂ ਨਹੀਂ ਹੋਇਆ ਜਾਂਦਾ। ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵ ਤਾਰ, ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ, ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਕਹਿੰਦੇ ਆਪ

ਵਾਈਏ ਤਾਂ ਸ਼ਹ ਪਾਈਏ, ਔਰ ਕੈਸੀ ਚਤਰਾਈ, ਆ ਜਿਹੜੀਆਂ ਤੇਰੀਆਂ ਚਤਰਾਈਆਂ ਨੇ ਇਹ ਨਹੀਂ ਕੰਮ ਆਉਣੀਆਂ। ਤੂੰ ਚਤਰ ਨਾ ਬਣ ਵੀ ਮੈਂ ਮੌਨ ਧਾਰ ਲਿਆ, ਮੈਂ ਇਸ਼ਨਾਨ ਬਾਹਰੋਂ ਕਰ ਲਿਆ, ਜਾਂ ਮੈਂ ਵਰਤ ਰੱਖ ਲਿਆ। ਤੇਰੇ ਅੰਦਰ ਉਸ ਪਿਆਰੇ ਦੇ ਪ੍ਰਤੀ ਪ੍ਰੇਮ ਹੋਣਾ ਚਾਹੀਦਾ, ਦਿਖਾਵਾ ਨਹੀਂ। ਆਪ ਗਵਾਇਆ, ਜਦੋਂ ਆਪਣਾ ਆਪਾ ਗਵਾ ਦਿੱਤਾ, ਜਦੋਂ ਅਸੀਂ ਗੁਰੂ, ਹੁਣ ਸਾਨੂੰ ਸੁਹਾਗਣ ਸ਼ੋਭਾਵੰਤੀ ਸੁਚੱਜੀ ਕਿਹਨੇ ਬਣਾਉਣਾ? ਤੁਹਾਨੂੰ ਗੁਰੂ ਸਾਹਿਬ ਨੇ ਬਣਾਉਣਾ ਨਾ। ਅਤੇ ਸਤਿਗੁਰੂ ਜੀ ਕਹਿੰਦੇ ਜੇ ਮੇਰੇ ਕੋਲ ਸ਼ਿੰਗਾਰ ਕਰਨਾ ਨਾ ਆਪਣੇ ਪਤੀ ਦੇ ਨਾਮ ਦਾ, ਪਹਿਲਾਂ ਆਪਣਾ ਆਪਾ ਮਿਟਾ, ਫਿਰ ਗੱਲ ਬਣਨੀ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ, ਆਸ ਹੋ ਸਭਨਾ ਕੀ ਰਿਣ ਕਾ ਤਉ ਆਓ ਹਮਾਰੇ ਪਾਸ। ਮੈਂ ਆਪਣਾ ਆਪਾ ਮਿਟਾਉਣਾ ਨਹੀਂ ਚਾਹੁੰਦਾ, ਪਰ ਮੈਂ ਕਹਿੰਦਾ ਅਹੰਕਾਰ ਵਿੱਚ ਹੀ ਮੈਨੂੰ ਨਿਰੰਕਾਰ ਮਿਲ ਜਾਏ। ਨਹੀਂ ਹੋ ਸਕਦਾ, ਅੱਜ ਤੱਕ ਤਾਂ ਹੋਇਆ ਨਹੀਂ। ਕਿਸੇ ਦੁਹਾਗਣ ਨੂੰ, ਹੰਕਾਰੀ ਨੂੰ ਪਰਮੇਸ਼ਵਰ ਮਿਲ ਗਿਆ ਹੋਵੇ, ਇੱਦਾਂ ਤਾਂ ਹੋ ਨਹੀਂ ਸਕਦਾ। ਇਸ ਲਈ ਪਹਿਲਾਂ ਮਰਨ ਕਬੂਲ, ਕਬੂਲ ਕਰ ਵੀ ਮੈਂ ਇੱਥੇ ਆਪਣਾ ਆਪਾ ਮਿਟਾਉਣ ਵਾਸਤੇ ਆਇਆ, ਇੱਥੇ ਮੈਂ ਮੇਰੀ ਮਿਟਾਉਣ ਵਾਸਤੇ ਆਇਆ, ਇੱਥੇ ਮੈਂ ਜਿਹੜਾ ਸਬਕ ਸਿੱਖਣ ਆਇਆ ਉਹ ਹੈ ਕਬੀਰ ਮੇਰਾ ਮੁਜਮੈਂ, ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਜਦੋਂ ਬੱਚਾ ਅਤੇ ਬੱਚੀ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਕਰਦੇ ਆ, ਆਨੰਦ ਕਾਰਜ ਜਿਹਨੂੰ ਆਪਾਂ ਕਹਿੰਦੇ ਹਾਂ, ਚਾਰ ਗੁਰੂ ਰਾਮਦਾਸ ਮਹਾਰਾਜ ਦੇ ਲਾਵਾਂ ਦੇ ਸ਼ਬਦ ਪੜ੍ਹੇ ਜਾਂਦੇ ਆ, ਅਸੀਂ ਉਸ ਤੋਂ ਬਾਅਦ ਮੇਰ ਤੇਰ ਨਹੀਂ ਘਰ ਵਿੱਚ ਕਰਨਾ ਵੀ ਮੈਂ ਪੇਕੇ ਘਰ ਤੋਂ ਇੰਨਾ ਕੁਝ ਲੈ ਕੇ ਆਈ ਹਾਂ, ਇਹ ਸਾਰਾ ਕੁਛ ਤਾਂ ਮੇਰਾ ਹੀ ਹੈ। ਜਾਂ ਉਹ ਕਹੇ ਵੀ ਤੂੰ ਕੀ ਲੈ ਕੇ ਆਈ ਹੈ, ਸਾਰਾ ਕੁਛ ਤਾਂ ਮੈਂ ਤੈਨੂੰ ਦਿੱਤਾ, ਤੂੰ ਕੀ ਲੈ ਕੇ ਆਈ ਹੈ। ਇਹ ਮੇਰ ਤੇਰ ਇੱਕ ਦਿਨ ਘਰ ਦੇ ਵਿੱਚ ਕਲੇਸ਼ ਪੈਦਾ ਕਰਦਾ, ਉਹ ਕਲੇਸ਼ ਹੀ ਇੱਕ ਦਿਨ ਘਰ 'ਚ ਵੰਡੀਆਂ ਪਾ ਕੇ ਰੱਖ ਦਿੰਦਾ। ਅਸੀਂ ਕੀ ਕਰਨਾ ਵੀ ਜੋ ਮੇਰਾ ਹੈ ਉਹ ਤੇਰਾ ਹੈ, ਜੋ ਤੇਰਾ ਹੈ ਉਹ ਮੇਰਾ ਹੈ, ਅਤੇ ਫਿਰ ਝਗੜਾ ਕਾਹਦਾ ਹੈ? ਫਿਰ ਝਗੜਾ ਤਾਂ ਕੋਈ ਹੈ ਹੀ ਨਹੀਂ ਹੈ। ਪਰ ਝਗੜਾ ਹੁੰਦਾ ਉਦੋਂ ਹੈ ਜਦੋਂ ਅਸੀਂ ਆਪਣੀ ਹੋਂਦ ਪ੍ਰਗਟ ਕਰਦੇ ਹਾਂ ਵੀ ਮੈਂ ਹਾਂ, ਮੇਰੇ ਕਰਕੇ ਤੂੰ ਹੈ, ਅਤੇ ਜੇ ਮੈਂ ਨਾ ਹੋਵਾਂ ਤਾਂ ਤੂੰ ਕੌਣ ਹੈ? ਸਾਡਾ ਪਤੀ ਪਤਨੀ ਦਾ ਰਿਸ਼ਤਾ ਐਸਾ ਹੋਣਾ ਚਾਹੀਦਾ ਜਿੱਥੇ ਮੇਰ ਤੇਰ ਨਾ ਹੋਵੇ, ਫਿਰ ਉਹ ਘਰ ਸਦਾ ਵੱਸਦੇ ਨਹੀਂ ਹੁੰਦੇ। ਜਿੱਥੇ ਮੇਰ ਤੇਰ ਹੋਵੇ, ਜਿੱਥੇ ਮੈਂ ਖਤਮ ਹੋ ਜਾਏ, ਉਹ ਘਰ ਸਵਰਗ ਬਣ ਜਾਂਦਾ। ਸਵਰਗ ਕੋਈ ਉੱਤੇ ਥੋੜ੍ਹੀ ਬਣਿਆ। ਜਿੱਥੇ ਆਪਸ ਵਿੱਚ ਵਿਚਾਰਾਂ ਨਾ ਮਿਲਣ, ਆਪਸ ਵਿੱਚ ਸੋਚ ਨਾ ਮਿਲੇ, ਉਹ ਘਰ ਨਰਕ ਬਣ ਜਾਂਦਾ, ਅਤੇ ਜਿੱਥੇ ਸੋਚ ਵਿਚਾਰ ਮਿਲ ਜਾਏ ਉਹ ਘਰ ਸਵਰਗ ਬਣ ਜਾਂਦਾ। ਇੱਥੇ ਹੀ ਆ ਨਰਕ ਸਵਰਗ, ਕੋਈ ਉੱਤੇ ਥੋੜ੍ਹੀ ਰੱਬ ਜੀ ਨੇ ਵੱਖਰਾ ਬਣਾਇਆ। ਬਹੁਤ ਘਰ ਐਸੇ ਨੇ ਜਿਹੜੇ ਨਰਕ ਬਣ ਚੁੱਕੇ ਨੇ। ਨਰਕ ਕਿਉਂ ਬਣ ਗਏ? ਬਸ ਮੇਰ ਤੇਰ ਕਰਕੇ। ਅਤੇ ਬਹੁਤ ਘਰ ਐਸੇ ਨੇ ਜਿੱਥੇ ਜਾਓ ਤਾਂ ਖੁਸ਼ੀ ਮਿਲਦੀ ਹੈ, ਖੇੜਾ ਮਿਲਦਾ, ਕਿਉਂਕਿ ਉਹ ਘਰ ਸਵਰਗ ਬਣ ਗਿਆ। ਕਿਉਂ ਬਣ ਗਿਆ? ਉੱਥੇ ਮੇਰ ਤੇਰ ਹੁੰਦੀ ਹੋਈ ਨਹੀਂ ਹੈ। ਅਸੀਂ ਇੱਥੇ ਇਹ ਗੱਲ ਆਖਣੀ ਕਿ ਵਾਹਿਗੁਰੂ ਜੀ ਇਹ ਜੀਵਨ ਤੁਹਾਡਾ ਹੀ ਦਿੱਤਾ ਹੋਇਆ, ਮੇਰਾ ਕੀ ਹੈ? ਇਹ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ, ਦੁੱਖ ਸੁੱਖ ਮੇਰਾ ਤਉ ਵਿਦ ਨਿੱਕੀ ਖਟਾਨੀ। ਤੋ ਗੁਰੂ ਮਹਾਰਾਜ ਜੀ ਕਹਿੰਦੇ ਆਪ ਗਵਾਇਆ, ਜਿਹਨੇ ਆਪਣਾ ਆਪਾ ਗਵਾ ਦਿੱਤਾ, ਮਿਟਾ ਦਿੱਤਾ, ਮੈਂ ਖਤਮ ਕਰ ਦਿੱਤੀ ਅੰਦਰੋਂ, ਮੈਂ ਮੇਰੀ ਨੂੰ ਅੰਦਰੋਂ ਦੀ ਗਵਾ ਮਿਟਾ ਦਿੱਤਾ, ਤਾਂ ਪਿਰ ਪਾਇਆ, ਤਾਂ ਉਸ ਪਿਰ ਪਿਆਰੇ ਨੂੰ ਪਾਇਆ ਗਿਆ। ਅੰਦਰ ਗੁਣ ਚਾਹੀਦਾ ਆਪਣਾ ਆਪਾ ਮਿਟਾਉਣ ਵਾਲਾ, ਨਿਭਣ ਵਾਲਾ ਗੁਣ, ਕਿਉਂਕਿ ਜਿਹੜਾ ਨਿਵਿਆ ਹੀ ਨਹੀਂ ਹੈ ਉਹ ਆਪਣੀ ਮੈਂ ਕਿੱਥੋਂ ਖਤਮ ਕਰੇਗਾ। ਆਪਣੇ ਆਪ ਨੂੰ ਗਵਾਉਣ ਦਾ ਮਤਲਬ ਹੈ ਨਿਭ ਜਾਣਾ, ਨਿਭ ਜਾਣਾ। ਨਿਭ ਦਾ ਮਤਲਬ ਇਹ ਨਹੀਂ ਕਿ ਸਾਹਮਣੇ ਵਾਲੇ ਕੋਲ ਪਾਵਰ ਜ਼ਿਆਦਾ ਹੈ ਅਤੇ ਤਾਂ ਮੈਂ ਨਿਭ ਗਿਆ। ਨਿਭ ਦਾ ਮਤਲਬ ਨਿਮਰਤਾ ਵਾਲਾ ਗੁਣ। ਗੁਰ ਕੈ ਸ਼ਬਦ ਸਮਾਇਆ, ਇਹ ਹੋਇਆ ਕਿੱਦਾਂ? ਗੁਰੂ ਦੇ ਸ਼ਬਦ ਨਾਲ।
ਗੁਰੂ ਦੇ ਸ਼ਬਦ ਨੇ ਮੇਰੇ ਅੰਦਰੋਂ ਮੈਂ ਮੇਰੀ ਖਤਮ ਕਰ ਦਿੱਤੀ, ਮੈਂ ਮੇਰੀ ਨੂੰ ਮਿਟਾ ਦਿੱਤਾ ਗੁਰੂ ਦੇ ਸ਼ਬਦ ਨੇ। ਆ ਕਈ ਦੇਖੀਦੇ ਆ ਸ਼ਬਦ ਪੜ੍ਹ ਕੇ ਮੈਂ ਜ਼ਿਆਦਾ ਆ ਜਾਂਦੀ ਹੈ, ਮੈਂ ਅਸੀਂ ਤਾਂ ਸ਼ਬਦ ਨਾਲ ਜੁੜ ਕੇ ਮੈਂ ਖਤਮ ਕਰਨੀ ਸੀ, ਇਹ ਮੈਂ ਵੱਧ ਕਿਉਂ ਗਈ? ਕਿਉਂਕਿ ਇਕੱਲਾ ਸ਼ਬਦ ਹੀ ਲਿਆ, ਸ਼ਬਦ ਵਿੱਚੋਂ ਗੁਣ ਨਹੀਂ ਲਿਆ, ਗੁਰੂ ਦੀ ਮੱਤ ਨਹੀਂ ਲਈ, ਗੁਰੂ ਦੀ ਸਿੱਖਿਆ ਨਹੀਂ ਲਈ। ਇੱਕ ਦਿਨ ਜ਼ਿਕਰ ਕੀਤਾ ਸੀ ਨਾ ਕਿ ਕਿਸੇ ਨੂੰ ਕੱਫ ਦਾ ਰੋਗ ਹੋਵੇ ਅਤੇ ਉਹ ਘਿਓ ਖਾਲੀ ਸਿੱਧਾ ਘਿਓ ਵਰਤੇ ਅਤੇ ਉਹ ਕੱਫ ਦਾ ਰੋਗ ਹੋਰ ਵੱਧ ਗਿਆ, ਛਾਤੀ ਜਾਮ ਹੋ ਗਈ, ਸਾਹ ਲੈਣਾ ਔਖਾ ਹੋ ਗਿਆ, ਪਰ ਉਹਦੇ ਵਿੱਚ ਹੀ ਜੇ ਗੁੜ ਮਿਸ਼ਰੀ ਮਿਲਾ ਦਿਓ ਤਾਂ ਉਹ ਫਿਰ ਤੁਹਾਨੂੰ ਔਖਾ ਨਹੀਂ ਕਰੇਗਾ, ਸਗੋਂ ਤੁਹਾਨੂੰ ਉਹਦਾ ਲਾਭ ਹੋਏਗਾ। ਕਿਵੇਂ ਹੋਇਆ? ਘਿਓ ਤਾਂ ਉਹੀ ਸੀ, ਉਹਦੇ ਵਿੱਚ ਮਿਸ਼ਰੀ ਅਤੇ ਗੁੜ ਮਿਲਾ ਦਿੱਤਾ ਗਿਆ। ਅਕਸਰ ਆਪਾਂ ਦੇਖਦੇ ਹਾਂ ਪਹਿਲੇ ਘਰਾਂ 'ਚ ਪੁਰਾਣੇ ਬਜ਼ੁਰਗ, ਇਹ ਹਰ ਘਰ ਵਿੱਚ ਘਿਓ ਅਤੇ ਸ਼ੱਕਰ ਦਾ ਮੇਲ ਹੁੰਦਾ ਸੀ। ਹੁਣ ਤਾਂ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਚੰਗੀਆਂ ਹੀ ਨਹੀਂ ਲੱਗਦੀਆਂ, ਪਰ ਉਹ ਘਿਓ ਅਤੇ ਸ਼ੱਕਰ ਦਾ ਮੇਲ ਕਿਉਂ ਹੁੰਦਾ ਸੀ? ਤਾਂ ਕਿ ਇਹਦੇ ਨਾਲ ਸਾਨੂੰ ਤਾਕਤ ਮਿਲਦੀ ਹੈ। ਇਸੇ ਤਰ੍ਹਾਂ ਹੁਣ ਘਿਓ ਸ਼ਬਦ ਹੈ ਅਤੇ ਸ਼ੱਕਰ ਗੁਰੂ ਦੀ ਮੱਤ ਹੈ, ਗੁਰੂ ਦੀ ਸਿੱਖਿਆ ਹੈ। ਸ਼ਬਦ ਤਾਂ ਲੈ ਰਹੇ ਹਾਂ ਪਰ ਗੁਰੂ ਦੀ ਮੱਤ ਨਹੀਂ ਲੈ ਰਹੇ, ਸ਼ਬਦ ਤਾਂ ਲੈ ਰਹੇ ਹਾਂ ਆਪਾਂ ਪਰ ਗੁਰੂ ਦੀ ਸਿੱਖਿਆ ਨਹੀਂ ਉਹਦੇ ਵਿੱਚੋਂ ਲੈ ਰਹੇ। ਫਿਰ ਹੰਕਾਰ ਵੱਧ ਰਿਹਾ, ਪਾਠ ਕਰਕੇ, ਨਿਤਨੇਮ ਕਰਕੇ, ਸ਼ਬਦ ਅਭਿਆਸ ਕਰਕੇ, ਮੈਂ ਹਾਂ ਮੈਂ ਹਾਂ, ਉਹ ਹੰਕਾਰ ਵੱਧ ਗਿਆ। ਹੋਰ ਹੋਮੇ ਨੂੰ ਤਾਂ ਖਤਮ ਕਰਨਾ ਸੀ, ਮੈਂ ਤਾਂ ਖਤਮ ਕਰਨੀ ਸੀ। ਅਸੀਂ ਤਾਂ ਸ਼ਬਦ ਅਭਿਆਸ ਕਰਕੇ ਆਖਣਾ ਸੀ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ, ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਈ। ਇਹ ਤਾਂ ਤਰਸ ਹੋਇਆ ਤੇਰਾ,

ਇਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੋਇਆ। ਜਦੋਂ ਆਪਣਾ ਆਪਾ ਮਿਟਾ ਦਿੱਤਾ ਫਿਰ ਉਹਦੇ ਵਿੱਚ ਪਿਆਰੇ ਵਿੱਚ ਆਤਮਕ ਜੋਤ ਪਰਮ ਜੋਤ ਵਿੱਚ ਸਮਾ ਗਈ। ਇਹ ਗੁਰੂ ਦੇ ਸ਼ਬਦ ਦੇ ਰਾਹੀਂ ਹੋਇਆ। ਜਦੋਂ ਗੁਰੂ ਦੇ ਸ਼ਬਦ ਨੂੰ ਕਮਾ ਕੇ ਆਪਣਾ ਆਪਾ ਮਿਟਾਇਆ ਹੈ, ਧੰਨ ਗੁਰੂ ਅਮਰਦਾਸ ਮਹਾਰਾਜ।

ਬੜੇ ਧਿਆਨ ਨਾਲ ਸੁਣਿਓ, ਸ਼ਬਦ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸਾ ਧਨ, ਧਨ ਇੱਥੇ ਹੁਣ ਇਸਤਰੀ ਹੈ, ਧਨ ਇਹ ਧਨ ਵਾਸਤੇ ਵੀ ਆਇਆ, ਜਿਵੇਂ ਕਾਚਾ ਧਨ ਸੰਚੈ ਮੂਰਖ ਗਵਾਰ, ਉਹ ਧਨ ਹੋਰ ਹੈ। ਇੱਥੇ ਧਨ ਇਸਤਰੀ ਲਈ ਹੈ, ਕਿਉਂਕਿ ਵਿਚਾਰ ਇਸਤਰੀ ਦੀ ਚੱਲ ਰਹੀ ਹੈ, ਸੁਹਾਗਣ ਦੀ। ਉਹ ਧਨ, ਉਹ ਇਸਤਰੀ, ਸ਼ਬਦ ਸੁਹਾਈ, ਜਿਹਨੇ ਸ਼ਬਦ ਨਾਲ ਜੁੜ ਕੇ ਆਪਣਾ ਜੀਵਨ ਸੁਚੱਜਾ ਬਣਾ ਲਿਆ, ਸੋਹਣਾ ਬਣਾ ਲਿਆ, ਜਿਹੜੇ ਸ਼ਬਦ ਦੇ ਨਾਲ ਸੋਹਣੀ ਜਿਹੜੀ ਆ, ਉਹ ਸੋਹਣਾ ਰੂਪ ਜਿਹਦਾ ਨਿਖਰ ਆਇਆ ਹੈ। ਪ੍ਰੇਮ ਕਸਾਈ, ਕਸਾਈ ਵੈਸੇ ਸ਼ਬਦ ਹੁੰਦਾ ਉਹ ਜਿਹੜਾ ਹੱਥ ਦੇ ਵਿੱਚ ਕਰਦ ਲੈ ਕੇ ਅਤੇ ਛੁਰੀਆਂ ਚਲਾਉਂਦਾ, ਛੁਰੀਆਂ ਲੈ ਚਲਾ ਕੇ ਅਤੇ ਕਿਸੇ ਦੀ ਗਰਦਨ ਵੱਢਦਾ, ਕਿਸੇ ਪਸ਼ੂ ਪੰਛੀ ਜਾਨਵਰ ਨੂੰ ਮਾਰਦਾ, ਅਸੀਂ ਕਹਿੰਦੇ ਹਾਂ ਇਹ ਕਸਾਈ ਹੈ। ਪਰ ਕਸਾਈ ਦਾ ਅਰਥ ਖਿੱਚ ਵੀ ਹੁੰਦਾ ਹੈ, ਖਿੱਚ, ਕਸ ਆਈ, ਕਸ ਮਤਲਬ ਖਿੱਚ ਆਈ, ਫਿਰ ਉਹ ਪ੍ਰੇਮ ਦੀ ਖਿੱਚ ਅੰਦਰ ਪੈਦਾ ਹੋ ਗਈ। ਇੱਥੇ ਕਸਾਈ ਦਾ ਮਤਲਬ ਇਹ ਨਹੀਂ ਜਿਹੜੇ ਆ ਕਸਾਈ ਵੱਢਦੇ ਆ ਨਾ, ਮਾਰਦੇ ਆ, ਉਹ ਕਸਾਈ ਨਹੀਂ ਹੈ ਇੱਥੇ। ਇੱਥੇ ਕਸਾਈ ਦਾ ਅਰਥ ਹੈ ਕਸ ਆਈ, ਖਿੱਚ ਆਈ, ਪ੍ਰੇਮ ਦੀ ਖਿੱਚ। ਜਦੋਂ ਸ਼ਬਦ ਨਾਲ ਜੀਵ ਇਸਤਰੀ ਦੇ ਅੰਦਰ ਅੰਦਰ ਨਾਮ ਦਾ ਸ਼ਿੰਗਾਰ ਬਣ ਗਿਆ, ਸ਼ਬਦ ਨਹੀਂ ਅੰਦਰ ਸ਼ਿੰਗਾਰ ਬਣਾਉਣਾ ਨਾ, ਬਾਹਰੋਂ ਜਿੰਨਾ ਮਰਜ਼ੀ ਸ਼ਿੰਗਾਰ ਕਰ ਲਓ ਉਹ ਗੱਲ ਨਹੀਂ ਬਣਨੀ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ, ਕਿ ਉਹ ਸ਼ਿੰਗਾਰ ਹੈ ਸ਼ਬਦ ਦੇ ਰਾਹੀਂ। ਜਦੋਂ ਜੀਵ ਇਸਤਰੀ ਨੇ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰ ਨੂੰ ਸ਼ਿੰਗਾਰਿਆ, ਫਿਰ ਪ੍ਰੇਮ ਕਸ ਆਈ, ਕਸਾਈ, ਫਿਰ ਪ੍ਰੇਮ ਦੀ ਖਿੱਚ ਪੈ ਗਈ ਆਪਣੇ ਪਿਆਰੇ ਦੇ ਪ੍ਰਤੀ। ਜਦੋਂ ਸਾਈਂ ਦਾਸ ਜੀ ਨੇ, ਭਾਈ ਸਾਈਂ ਦਾਸ ਜੀ, ਪਿੰਡ ਡਰੋਲੀ ਘਰ ਬਣਾਇਆ ਨਾ, ਅਤੇ ਪਹੁੰਚ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ, ਹਾਲਾਂਕਿ ਰਿਸ਼ਤਾ ਵੀ ਹੈ, ਬੀਬੀ ਦਮੋਦਰੀ ਜੀ ਅਤੇ ਬੀਬੀ ਰਾਮੋ ਜੀ ਸਕੀਆਂ ਭੈਣਾਂ ਨੇ। ਬੀਬੀ ਦਮੋਦਰੀ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵਿਆਹੇ ਆ, ਅਤੇ ਬੀਬੀ ਰਾਮੋ ਇਹ ਸਾਈਂ ਦਾਸ ਜੀ ਨਾਲ ਵਿਆਹੇ ਹੋਏ ਆ, ਰਿਸ਼ਤਾ ਵੀ ਹੈ। ਪਰ ਰਿਸ਼ਤਾ ਇੱਕ ਪਾਸੇ ਰੱਖ ਕੇ ਸਿੱਖ ਬਣ ਕੇ ਗੁਰੂ ਮਹਾਰਾਜ ਕੋਲ ਗਏ ਆ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਸਦਕਾ ਘਰ ਬਣ ਗਿਆ, ਹੁਣ ਤੁਸੀਂ ਚਰਨ ਪਾਓ ਤਾਂ ਕਿ ਸਾਡੇ ਰਹਿਣ ਯੋਗ ਬਣ ਜਾਏ। ਸ਼ਬਦਾਂ ਵੱਲ ਧਿਆਨ ਦੇਣਾ, ਤੁਹਾਡੀ ਕਿਰਪਾ ਨਾਲ ਘਰ ਬਣ ਗਿਆ, ਹੁਣ ਤੁਸੀਂ ਚਰਨ ਪਾਓਗੇ ਤਾਂ ਸਾਡੇ ਰਹਿਣ ਦੇ ਯੋਗ ਹੋ ਜਾਏਗਾ। ਮਹਾਰਾਜ ਨੇ ਕਿਹਾ ਕੋਈ ਨਹੀਂ, ਆਵਾਂਗੇ। ਚਲਾ ਗਿਆ, ਉਡੀਕ ਕਰਦਾ ਰਿਹਾ ਕਰਦਾ ਰਿਹਾ, ਬਹੁਤ ਸਮਾਂ ਲੰਘ ਗਿਆ। ਜਦੋਂ ਬਹੁਤ ਸਮਾਂ ਲੰਘਿਆ ਤਾਂ ਖਿੱਚ ਪੈਣੀ ਸ਼ੁਰੂ ਹੋ ਗਈ, ਪਾਤਸ਼ਾਹ ਕਦੋਂ ਆਉਂਗੇ, ਮੈਂ ਉਨਾ ਚਿਰ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਣਾ ਜਿੰਨਾ ਚਿਰ ਤੁਹਾਡੇ ਚਰਨ ਨਹੀਂ ਪੈਂਦੇ। ਜੁੜ ਗਿਆ, ਨੇਤਰਾਂ ਵਿੱਚੋਂ ਨੀਰ ਵਹਿ ਰਿਹਾ, ਖਾਣਾ ਪੀਣਾ ਵਿਸਰ ਗਿਆ, ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ, ਪਾਣੀ ਕੁਛ ਨਹੀਂ ਪਾਉਂਦਾ ਪਿਆ। ਆਸ ਪਾਸ ਆਂਢ ਗੁਆਂਢੀਆਂ ਨੇ ਕਿਹਾ ਕੋਈ ਨਹੀਂ, ਗੁਰੂ ਸਾਹਿਬ ਆ ਜਾਣਗੇ, ਤੂੰ ਅੰਨ ਪਾਣੀ ਕਿਉਂ ਛੱਡਦਾ ਹੈ। ਉਹ ਕਹਿਣ ਲੱਗੇ ਨਹੀਂ, ਮੈਨੂੰ ਹੁਣ ਪਾਉਂਦਾ ਹੀ ਕੁਛ ਨਹੀਂ, ਚੰਗਾ ਹੀ ਨਹੀਂ ਲੱਗਦਾ। ਕੈਸੀ ਖਿੱਚ ਪੈ ਗਈ, ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸੀ ਅੰਮ੍ਰਿਤਸਰ ਸਾਹਿਬ, ਅਤੇ ਮਹਾਰਾਜ ਨੇ ਇੱਕਦਮ ਆਖਿਆ ਚਲੋ ਭਾਈ ਤਿਆਰੀ ਕਰੋ, ਭਾਈ ਸਾਈਂ ਦਾਸ ਦੇ ਘਰ ਜਾਣਾ। ਅਤੇ ਸੇਵਕ ਕਹਿੰਦੇ ਮਹਾਰਾਜ ਕੋਈ ਸੁਨੇਹਾ ਆਇਆ, ਕੋਈ ਚਿੱਠੀ ਆਈ ਹੈ? ਕਹਿੰਦੇ ਨਹੀਂ, ਬਸ ਖਿੱਚ ਪੈ ਗਈ ਹੈ, ਕਸ ਆਈ, ਖਿੱਚ ਆਈ। ਉਹ ਖਿੱਚ ਐਸੀ ਪਾ ਦਿੱਤੀ ਸਾਈਂ ਦਾਸ ਨੇ, ਹੁਣ ਸਾਡੇ ਕੋਲ ਰਿਹਾ ਹੀ ਨਹੀਂ ਜਾਂਦਾ, ਹੁਣ ਬੈਠਿਆ ਨਹੀਂ ਜਾਂਦਾ। ਤਿਆਰੀ ਕਰੋ, ਪਰਿਵਾਰ ਨੂੰ ਕਹੋ ਵੀ ਚੱਲਣਾ ਹੈ ਭਾਈ ਸਾਈਂ ਦਾਸ ਦੇ ਘਰ। ਅਤੇ ਜਦੋਂ ਮਹਾਰਾਜ ਜੀ ਉੱਥੇ ਪਹੁੰਚੇ ਹੋਣਗੇ, ਉਹਦੇ ਨੇਤਰਾਂ ਵਿੱਚੋਂ ਵਹਿ ਰਿਹਾ ਨੀਰ ਦੱਸ ਰਿਹਾ ਹੋਏਗਾ ਵੀ ਕਿੰਨੀ ਖਿੱਚ ਗੁਰੂ ਸਾਹਿਬ ਨੂੰ ਪਾਤੀ। ਵੀ ਮਹਾਰਾਜ ਉੱਠ ਕੇ ਪਿੰਡ ਡਰੋਲੀ ਪਹੁੰਚ ਗਏ। ਇਹ ਹੋਇਆ ਕਿੱਦਾਂ? ਸ਼ਬਦ ਨਾਲ ਜੁੜ ਕੇ। ਇਹ ਬਾਣੀ ਖਸਮ ਦੀ ਹੈ, ਖਸਮ ਦੀ ਬਾਣੀ ਨਾਲ ਜੁੜ ਕੇ ਹੀ ਖਸਮ ਪਿਆਰੇ ਪਰਮੇਸ਼ਵਰ ਨਾਲ ਪ੍ਰੇਮ ਪੈ ਸਕਦਾ। ਸਾ ਧਨ, ਉਹ ਇਸਤਰੀ, ਸ਼ਬਦ ਸੁਹਾਈ, ਜਿਹਨੇ ਸ਼ਬਦ ਨਾਲ ਜੁੜ ਕੇ ਅੰਦਰ ਸੋਹਣਾ ਸ਼ਿੰਗਾਰ ਕਰ ਲਿਆ, ਸ਼ੋਭਾਵੰਤੀ ਹੋ ਗਈ, ਪ੍ਰੇਮ ਕਸਾਈ, ਉਹਦੇ ਅੰਦਰ ਪ੍ਰੇਮ ਦੀ ਖਿੱਚ ਪੈ ਗਈ।
ਅੰਤਰ ਪ੍ਰੀਤ ਪਿਆਰੀ, ਉਹ ਹੁਣ ਅੰਦਰ ਪਿਆਰੀ ਜਿਹੜੀ ਆ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਭਿੱਜੀ ਹੋਈ, ਉਸ ਪਿਆਰੇ ਨੂੰ ਵੀ ਪਿਆਰੀ ਲੱਗ ਰਹੀ ਹੈ, ਪਰਮੇਸ਼ਵਰ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਗੁਰੂ ਅਮਰਦਾਸ ਮਹਾਰਾਜ ਜੀ

ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਆਪਣੀ ਜੀਵ ਇਸਤਰੀ ਨੂੰ ਕਹਿਣਾ ਮੂਈਏ ਮਰ ਜਾਣੀਏ, ਤੂੰ ਵੀ ਕਿਤੇ ਸ਼ਬਦ ਦਾ ਅਭਿਆਸ ਕਰ ਲੈ। ਆਪਣੇ ਆਪਣੇ ਅੰਦਰ ਕਹੋ ਮਰ ਜਾਣੀਏ, ਤੂੰ ਵੀ ਕਿਤੇ ਸ਼ਬਦ ਦਾ ਅਭਿਆਸ ਕਰ ਲੈ, ਤੂੰ ਵੀ ਕਿਤੇ ਸ਼ਬਦ ਦਾ ਸ਼ਿੰਗਾਰ ਆਪਣੇ ਅੰਦਰ ਕਰ ਲੈ, ਤੂੰ ਵੀ ਕਿਤੇ ਸ਼ੋਭਾਵੰਤੀ ਹੋ ਜਾ, ਤੂੰ ਵੀ ਕਿਤੇ ਸ਼ੁਭ ਗੁਣ ਅੰਦਰ ਗ੍ਰਹਿਣ ਕਰ ਲੈ। ਕਿਉਂਕਿ ਸਾ ਧਨ ਮੇਲ ਲਈ ਪਿਰ ਆਪੇ ਪਿਰ ਨੇ, ਆਪੇ ਹੀ ਉਸ ਇਸ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾ ਲਿਆ। ਅਸੀਂ ਮਿਲਣ 'ਤੇ ਜ਼ੋਰ ਦਿੱਤਾ ਹੋਇਆ ਵੀ ਕਿਸੇ ਤਰ੍ਹਾਂ ਰੱਬ ਮਿਲ ਜਾਏ ਮਿਲ ਜਾਏ ਮਿਲ ਜਾਏ। ਉਹ ਕਹਿੰਦੇ ਮਿਲਣ ਦੀ ਲੋੜ ਕੀ ਹੈ, ਤੂੰ ਸ਼ਿੰਗਾਰ ਕਰਕੇ ਰੱਖ ਤੇ ਮੈਂ ਆਪੇ ਹੀ ਤੈਨੂੰ ਮਿਲ ਪਾਂਗਾ, ਤੂੰ ਸ਼ਿੰਗਾਰ ਹੀ ਨਹੀਂ ਕੀਤਾ ਨਾਮ ਦਾ, ਤੂੰ ਸੁਚੱਜੀ ਹੋਈ ਹੋਈ ਨਹੀਂ ਹੈ ਤੇ ਮੈਂ ਕਿੱਦਾਂ ਮਿਲਾਂ ਤੈਨੂੰ, ਤੇਰਾ ਭਾਂਡਾ ਤੇ ਕੁਚੱਜਾ ਹੋਇਆ ਪਿਆ ਮੈਲਾ ਹੋਇਆ ਪਿਆ। ਆਪ ਸਵਾਰੈ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜੱਗ ਤੇਰਾ। ਕਿ ਅਸੀਂ ਇੱਕ ਦੇ ਹਾਂ, ਆਪਣੇ ਆਪਣੇ ਅੰਦਰ ਝਾਤੀਆਂ ਮਾਰੀਏ ਕਿ ਅਸੀਂ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਹਾਂ। ਜੇ ਹਾਂ ਤਾਂ ਮੁਬਾਰਕ ਹੈ, ਨਹੀਂ ਤੇ ਫਿਰ ਦੇਖਣ ਨੂੰ ਮਿਲੇਗਾ ਜਿੱਦਾਂ ਦਾ ਸਮਾਂ ਆਇਆ ਅਸੀਂ ਉਸੇ ਪਾਸੇ ਤੁਰ ਪਏ। ਕਦੇ ਕਿਸੇ ਨੂੰ ਮਨਾਉਣ ਲੱਗ ਗਏ, ਕਦੇ ਕਿਸੇ ਨੂੰ ਧਿਆਉਣ ਲੱਗ ਪਏ, ਅਸੀਂ ਤੇ ਉਹਦੇ ਹੋਏ ਹੀ ਨਹੀਂ। ਪਰ ਜਦੋਂ ਅਸੀਂ ਹੋ ਗਏ ਉਹਦੇ ਇੱਕ ਦੇ, ਫਿਰ ਉਹਨੇ ਆਪੇ ਹੀ ਮਿਲਾ ਲੈਣਾ ਆਪਣੇ ਵਿੱਚ, ਆਪਣੇ ਵਿੱਚ ਲੀਨ ਕਰ ਲੈਣਾ ਜਾਂ ਮਿਲ ਪੈਣਾ ਉਹਨੇ। ਬਸ ਸਾਨੂੰ ਕੀ ਲੋੜ ਹੈ, ਆਪਣਾ ਆਪਾ ਸਵਾਰਨ ਦੀ ਲੋੜ ਹੈ। ਸਾਨੂੰ ਸ਼ਬਦ ਨਾਲ ਜੁੜ ਕੇ ਕੁਚੱਜੀ ਤੋਂ ਸੁਚੱਜੀ ਹੋਣ ਦੀ ਲੋੜ ਹੈ। ਮਿਲ ਤੇ ਉਹਨੇ ਆਪੇ ਹੀ ਪੈਣਾ, ਉਹ ਕਿਤੇ ਦੂਰ ਥੋੜ੍ਹੀ ਗਿਆ ਹੋਇਆ, ਉਹ ਤੇ ਅੰਦਰ ਹੀ ਬੈਠਾ। ਸਾਨੂੰ ਸਿਰਫ ਕੁੜਿਆਰ ਤੋਂ ਸਚਿਆਰ ਹੋਣ ਦੀ ਲੋੜ ਹੈ, ਮਿਲ ਤੇ ਉਹਨੇ ਆਪੇ ਹੀ ਪੈਣਾ, ਕਿਤੇ ਦੂਰ ਥੋੜ੍ਹੀ ਹੈ ਉਹ, ਅਸੀਂ ਪਰਦਾ ਕੀਤਾ ਹੋਇਆ। ਜਿਵੇਂ ਇੱਕ ਦਿਨ ਕਿਹਾ, ਪਹਿਲੇ ਘਰ ਵਿੱਚ ਸਾਰੇ ਜੀ ਹੁੰਦੇ ਸੀ ਨਾ, ਪਤਾ ਲੱਗਦਾ ਸੀ, ਹੁਣ ਘਰ 'ਚ ਹੀ ਦੀਵਾਰਾਂ ਇੰਨੀਆਂ ਹੋ ਗਈਆਂ, ਪਤਾ ਹੀ ਕੋਈ ਨਹੀਂ ਲੱਗਦਾ ਕੋਈ ਘਰ 'ਚ ਬੈਠਾ ਵੀ ਹੈ ਕਿ ਨਹੀਂ ਬੈਠਾ। ਇੱਕ ਕਮਰੇ 'ਚੋਂ ਦੂਸਰੇ ਕਮਰੇ 'ਚ ਜਾ ਕੇ ਦੇਖਣਾ ਪੈਂਦਾ ਵੀ ਹੈ ਕਿ ਨਹੀਂ ਹੈ। ਕੋਈ ਪੁੱਛੇ ਨਾ ਵੀ ਤੇਰੇ ਪਿਤਾ ਜੀ ਘਰ ਨੇ, ਕਹਿੰਦੇ ਮੈਂ ਦੇਖ ਕੇ ਦੱਸਦਾ। ਪਹਿਲਾਂ ਉਹ ਕਮਰੇ 'ਚ ਜਾਏਗਾ, ਦੇਖੇਗਾ, ਫਿਰ ਘਰ 'ਤੇ ਇੱਕੋ ਹੀ ਹੈ, ਬਿਲਡਿੰਗ ਤਾਂ ਇੱਕੋ ਹੀ ਹੈ, ਦੀਵਾਰਾਂ ਕਰ ਲਈਆਂ ਅਸੀਂ, ਇਹ ਘਰ ਇੱਕੋ ਹੀ ਹੈ, ਸਰੀਰ ਇਹਦੇ ਵਿੱਚ ਅਸੀਂ ਕੂੜ ਦੀ ਦੀਵਾਰ ਕਰ ਲਈ ਹੈ, ਉਹ ਨਹੀਂ ਦਿਸਦਾ ਪਿਆ। ਪਰਦਾ ਕਰ ਲਿਆ ਅਸੀਂ ਕੂੜ ਦਾ, ਉਹ ਪਰਦਾ ਹੀ ਜਦੋਂ ਚੁੱਕਿਆ ਗਿਆ ਤੇ ਮੇਲ ਆਪੇ ਹੀ ਹੋ ਜਾਣਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਆ, ਸਾਹਿਬ ਕਹਿੰਦੇ ਨਾਨਕ ਗੁਰੂ ਅਮਰਦਾਸ ਜੀ, ਸਾ ਧਨ ਉਹ ਜੀਵ ਇਸਤਰੀ ਮੇਲ ਲਈ ਪਿਰ ਆਪੇ ਪਿਰ, ਪਿਆਰੇ ਨੇ ਆਪੇ ਹੀ ਮਿਲਾ ਲਿਆ ਆਪਣੇ ਨਾਲ। ਸੱਚ ਹੈ ਸ਼ਾਹ ਸਵਾਰੀ, ਉਸ ਸੱਚੇ ਨੇ ਗੁਰੂ ਦੇ ਰਾਹੀਂ ਸ਼ਬਦ ਦਾ ਆਸਰਾ ਦੇ ਕੇ ਜਿਹਦੀ ਜ਼ਿੰਦਗੀ ਨੂੰ ਸਵਾਰ ਦਿੱਤਾ, ਉਹ ਸੱਚੇ ਨੇ ਫਿਰ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਆਪ ਹੀ ਮਿਲਾ ਲਿਆ। ਫਿਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸਤਿਗੁਰੂ ਮਹਾਰਾਜ ਜੀ

ਹੁਣ ਦੂਸਰੇ ਪਦੇ ਵਿੱਚ ਪਹਿਲਾਂ ਸੀ ਕੀ ਕਿਹਾ ਮੂਈਏ, ਹੁਣ ਉਹਨੂੰ ਥੋੜ੍ਹਾ ਕਲੀਅਰ ਕਰ ਦਿੱਤਾ, ਨਿਰਗੁਣ ਵੰਤੜੀਏ। ਇਹ ਆਵਾਜ਼ ਦਿੰਦੇ ਨਾ ਕਿਸੇ ਨੂੰ, ਆਪਣੇ ਅੰਦਰ ਆਵਾਜ਼ ਦੇਣਾ ਕਿ ਹੇ ਗੁਣਾਂ ਤੋਂ ਖਾਲੀ ਅਵਗੁਣਾਂ ਨਾਲ ਭਰੀ ਹੋਈਏ ਆਪਣੇ ਅੰਦਰ, ਕਿਉਂਕਿ ਜਦੋਂ ਅੰਦਰ ਦੇਖਾਂਗੇ ਕੀ ਦਿਸਦਾ, ਬਾਹਰ ਦੇਖਾਂਗੇ ਤੇ ਭੁਲੇਖਾ ਪੈਂਦਾ ਵੀ ਮੇਰੇ 'ਚ ਤਾਂ ਗੁਣ ਹੀ ਗੁਣ ਨੇ, ਗੁਣ ਹੀ ਗੁਣ ਨੇ। ਜਦੋਂ ਅੰਦਰ ਝਾਤੀ ਮਾਰਾਂਗੇ ਤੇ ਪਤਾ ਲੱਗੇਗਾ ਸਭ ਅਵਗੁਣ, ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਜਦੋਂ ਅਸੀਂ ਬਾਹਰ ਦੇ ਤਲ 'ਤੇ ਦੇਖਿਆ ਤਾਂ ਅਸੀਂ ਚੰਗੇ ਹਾਂ, ਬਾਕੀ ਸਾਰੇ ਮਾੜੇ ਨੇ, ਪਰ ਜਦੋਂ ਮੈਂ ਆਪ ਅੰਦਰ ਝਾਤੀ ਮਾਰ ਕੇ ਦੇਖਿਆ ਫਿਰ ਪਤਾ ਲੱਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੈ ਸੋਏ। ਅੰਦਰ ਝਾਤੀ ਨਹੀਂ ਨਾ ਵੱਜਦੀ, ਜਿੰਨੀ ਝਾਤੀਆਂ ਅਸੀਂ ਦੂਜਿਆਂ ਦੇ ਮਾਰਦੇ ਹਾਂ ਉਨੀ ਝਾਤੀ ਸਾਡੇ ਆਪਣੇ ਅੰਦਰ ਨਹੀਂ ਵੱਜਦੀ। ਮੈਂ ਕਿੱਥੇ ਖੜਾਂ, ਮੈਂ ਕੌਣ ਹਾਂ, ਮੈਂ ਕੀ ਹਾਂ, ਪਰ ਦੂਜਿਆਂ ਬਾਰੇ ਜਿੰਨਾ ਮਰਜ਼ੀ ਪੁੱਛ ਲਓ, ਫਲਾਣਾ ਕੀ ਹੈ, ਫਲਾਣਾ ਕੌਣ ਹੈ, ਉਹ ਕਿੱਦਾਂ ਹੈ, ਉਹ ਕਿੱਦਾਂ ਹੈ, ਮੈਂ ਕੀ ਹਾਂ, ਉਹ ਨਹੀਂ ਪਤਾ। ਪਰ ਜਿਸ ਦਿਨ ਪਤਾ ਲੱਗੇ ਆਵਾਜ਼ ਦਿਓ ਨਿਰਗੁਣਵੰਤੜੀਏ। ਇੱਕ ਗੁਣਵੰਤੀ ਹੁੰਦਾ ਹੈ, ਇੱਕ ਨਿਰਗੁਣ ਜਿਹੜੀ ਸ਼ੁਭ ਗੁਣਾਂ ਤੋਂ ਖਾਲੀ ਹੈ, ਹੀਣੀ ਹੈ। ਕਹਿੰਦੇ ਨਿਰਗੁਣਵੰਤੜੀਏ, ਇਹ ਪਿਆਰ ਨਾਲ ਆਵਾਜ਼ ਦੇਣਾ, ਜ਼ੋਰ ਦੇ ਕੇ ਨਹੀਂ, ਪਿਆਰ ਨਾਲ ਆਵਾਜ਼ ਦੇਣੀ ਹੈ। ਕਹਿੰਦੇ ਪਿਰ ਦੇਖ ਹਧੂਰੇ ਰਾਮ। ਉਹ ਜਿਹੜਾ ਪਤੀ ਹੈ ਨਾ ਉਹ ਕਿਤੇ ਦੂਰ ਨਹੀਂ ਹੈ, ਜਿਹਨੂੰ ਪਾਉਣਾ ਔਖਾ ਹੋ ਜਾਏ ਉਹ ਦੂਰ ਥੋੜ੍ਹੀ ਹੈ, ਉਹ ਤੇ ਹਰ ਥਾਂ 'ਤੇ ਹੈ, ਤੇਰੇ ਅੰਦਰ ਹਿਰਦੇ 'ਚ ਵੀ ਹੈ ਔਰ ਹਰ ਥਾਂ 'ਤੇ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਤੂੰ ਦੇਖ ਤਾਂ ਸਹੀ, ਤੂੰ ਆ ਮਾਇਆ ਵੀ ਪੜਦਾ ਤੇ ਅੱਖਾਂ ਤੋਂ ਹਟਾ, ਤੇਰੀਆਂ ਅੱਖਾਂ 'ਤੇ ਮਾਇਆ ਵੀ ਪੜਦਾ ਪਿਆ ਹੋਇਆ, ਤੈਨੂੰ ਸਿਰਫ ਮਾਇਆ ਹੀ ਦਿਸ ਰਹੀ, ਸੰਸਾਰ ਹੀ ਦਿਸ ਰਿਹਾ, ਤੈਨੂੰ ਨਿਰੰਕਾਰ ਨਹੀਂ ਦਿਸ ਰਿਹਾ। ਜਦੋਂ ਇਹ ਪੜਦਾ ਉੱਠੇਗਾ ਮਾਇਆ ਵੀ, ਫਿਰ ਪਤਾ ਲੱਗਣਾ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨਾ ਜਾਈ। ਜਿੱਧਰ ਦੇਖਾਂ ਮੈਨੂੰ ਮੇਰਾ ਪਿਆਰਾ ਦਿਸਦਾ, ਫਿਰ ਭਾਈ ਕਨ੍ਹਈਆ ਜੀ ਵਾਂਗ ਹਰ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਦਿਸਦੇ ਆ, ਹੋਰ ਕੋਈ ਦਿਸਦਾ ਹੀ ਨਹੀਂ। ਕਹਿੰਦੇ ਦੇਖ ਉਹ ਪਿਆਰਾ, ਉਹ ਪਤੀ ਜਿਹੜਾ ਹੈ ਜਿਹਦੇ ਤੋਂ ਤੂੰ ਵਿਛੜ ਕੇ ਅਵਗੁਣਵੰਤੜੀ ਹੋ ਗਈ ਹੈ, ਗੁਣਾਂ ਤੋਂ ਹੀਣੀ ਹੋ ਗਈ ਹੈ, ਉਹ ਦੂਰ ਨਹੀਂ ਹੈ, ਉਹ ਤਾਂ ਹਰ

ਜਿਹੜਾ ਹਰ ਥਾਂ 'ਤੇ ਹਾਜ਼ਰ ਹੈ, ਹਰ ਥਾਂ 'ਤੇ ਮੌਜੂਦ ਹੈ, ਉਹ ਕਿਵੇਂ ਦਿਸੇਗਾ? ਉਹਦਾ ਅਹਿਸਾਸ, ਉਹਦਾ ਅਨੁਭਵ ਕਿੱਦਾਂ ਹੋਏਗਾ? ਉਹਨੂੰ ਮਹਿਸੂਸ ਕਿੱਦਾਂ ਕਰਾਂਗੇ ਆਪਾਂ? ਉਹ ਮੜੀਆਂ 'ਚ ਜਾ ਕੇ ਨਹੀਂ ਹੋਣਾ, ਉਹ ਮਸਾਣਾਂ 'ਚ ਜਾ ਕੇ ਨਹੀਂ ਹੋਣਾ, ਉਹ ਦੇਹਧਾਰੀਆਂ 'ਚ ਜਾ ਕੇ ਨਹੀਂ ਹੋਣਾ, ਉਹ ਦਰੱਖਤਾਂ ਨੂੰ ਪੂਜ ਕੇ ਨਹੀਂ ਹੋਣਾ। ਦੁਬਦਾ ਨਾ ਪੜੋ ਹਰ ਬਿਨ ਹੋਰ, ਨਾ ਪੂਜੋ ਮੜੇ ਮਸਾਣ, ਨਾ ਜਾਈ। ਇਸ ਲਈ ਕਿਹਾ ਸੀ ਨਾ ਜਾਇਓ, ਭੁੱਲ ਕੇ ਵੀ ਨਾ ਜਾਇਓ। ਦੁਬਦਾ ਤੁਹਾਨੂੰ ਕਦੇ ਸਿੱਧੇ ਰਸਤੇ 'ਤੇ ਨਹੀਂ ਚੱਲਣ ਦੇਗੀ। ਪਾ ਦੁਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ। ਕਿ ਭਾ ਦੋਏ, ਜਦੋਂ ਦੋ ਭਾਵਨਾ ਲੈ ਕੇ ਚੱਲਾਂਗੇ, ਉਹਨੂੰ ਵੀ ਮਨਾ ਲਓ ਅਤੇ ਉਹਨੂੰ ਵੀ ਮਨਾ ਲਓ, ਉਹਨੂੰ ਵੀ ਧਿਆ ਲਓ ਅਤੇ ਉਹਨੂੰ ਵੀ ਧਿਆ ਲਓ, ਧਿਆਉਣਾ ਤਾਂ ਇੱਕ ਨੂੰ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਉਹ ਮੂਈਏ ਮਰ ਜਾਣੀਏ, ਜਿੰਨੀ ਗੁਰਮੁਖ ਜਿੰਨੀ ਰਾਵਿਆ। ਗੁਰਮੁਖ ਖੱਖੇ ਨੂੰ ਸਿਆਰੀ, ਗੁਰੂ ਦੇ ਸਨਮੁਖ ਹੋ ਕੇ ਜਿਹਨੇ ਸ਼ਬਦ ਦੇ ਰਾਹੀਂ ਉਹਨੂੰ ਧਿਆ ਲਿਆ। ਇਹ ਗੁਰਬਾਣੀ ਰੂਹਾਂ ਦੇ ਮੇਲ ਵਾਸਤੇ ਸੀ, ਇਹ ਰੂਹਾਂ ਦਾ ਮੇਲ ਹੋਣਾ ਸੀ, ਆਤਮਕ ਜੋਤ ਦਾ ਪਰਮ ਜੋਤ ਨਾਲ ਮੇਲ। ਇਹ ਖਸਮ ਦੀ ਬਾਣੀ ਇਸ ਲਈ ਦਿੱਤੀ ਸੀ, ਪਰ ਆਪਾਂ ਵਰਤ ਰਹੇ ਹਾਂ ਹੋਰ ਹੋਰ ਵਾਸਤੇ। ਜਿਸ ਲਈ ਬਾਣੀ ਸੀ ਉਸ ਅਵਸਥਾ 'ਤੇ ਤਾਂ ਹਜੇ ਜੁੜੇ ਹੀ ਨਹੀਂ ਆਪਾਂ। ਕਹਿੰਦੇ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਜਿੰਨੀ ਰਾਵਿਆ, ਜਿਹਨੇ ਸ਼ਬਦ ਰਾਹੀਂ ਉਹਨੂੰ ਸਿਮਰਿਆ, ਉਹਨੂੰ ਧਿਆਇਆ, ਮੂਈਏ ਮਰ ਜਾਣੀਏ, ਪਿਰ ਰੱਬ ਰਹਿਆ ਭਰਪੂਰੇ ਰਾਮ। ਉਹਨੂੰ ਪਿਰ ਦੀ ਸਮਝ ਆ ਗਈ, ਉਹਨੂੰ ਪਿਆਰੇ ਦੀ ਸਮਝ ਆ ਗਈ ਕਿ ਉਹ ਤਾਂ ਰੱਬ ਰਹਿਆ, ਉਹ ਤਾਂ ਹਰ ਥਾਂ 'ਤੇ ਰਮਿਆ ਹੋਇਆ ਹੈ, ਉਹ ਕਣ ਕਣ ਦੇ ਵਿੱਚ ਰਮਿਆ ਹੋਇਆ। ਮੈਂ ਜਿੱਧਰ ਵੀ ਦੇਖਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਕੋਈ ਬੋਲਦਾ ਵੀ ਹੈ ਨਾ, ਤੇ ਮੈਨੂੰ ਇਦਾਂ ਲੱਗਦਾ ਇਹਦੇ ਵਿੱਚ ਵੀ ਮੇਰਾ ਪਿਰ ਹੀ ਬੋਲਦਾ ਪਿਆ, ਪਿਰ ਹੀ ਬੋਲ ਰਿਹਾ। ਸਵੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਹੁਣ ਉਹ ਸਰੀਰ ਨਾਲ ਨਹੀਂ, ਹੁਣ ਉਹ ਮਾਇਆ ਨਾਲ ਨਹੀਂ, ਹੁਣ ਉਹ ਰਾਮ ਨਾਲ ਰਮੇ ਹੋਏ, ਰਾਮ ਨਾਲ ਜੁੜ ਗਿਆ। ਹੁਣ ਜਦੋਂ ਕੋਈ ਬੋਲਦਾ ਤੇ ਇਹ ਲੱਗਦਾ ਮੇਰਾ ਅੰਦਰ ਬੈਠਾ ਪਿਰ ਬੋਲਦਾ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰਮੁਖ ਬਣ ਕੇ ਸ਼ਬਦ ਨੂੰ ਸਿਮਰਿਆ, ਧਿਆਇਆ, ਔਰ ਉਹ ਫਿਰ ਉਹਨਾਂ ਅੰਦਰ ਇਹ ਅਵਸਥਾ ਬਣ ਗਈ ਕਿ ਹਰ ਥਾਂ ਦੇ ਉੱਤੇ ਉਹਨਾਂ ਨੂੰ ਪਰਮੇਸ਼ਵਰ ਦਾ ਹੋਣਾ, ਉਹਦਾ ਅਨੁਭਵ, ਉਹਦਾ ਅਹਿਸਾਸ ਹੋਣਾ, ਜਿਹੜਾ ਉਹਨੂੰ ਇਹ ਅਵਸਥਾ ਪ੍ਰਾਪਤ

ਉਹਦਾ ਅਨੁਭਵ ਕਰ ਲਿਆ, ਉਹਦਾ ਅਹਿਸਾਸ ਹੋ ਗਿਆ ਵੀ ਉਹ ਹੈ, ਪਿਰ ਰੱਬ ਰਹਿਆ ਭਰਪੂਰੇ ਵੇਖ ਹਜ਼ੂਰੇ, ਵੀ ਉਹ ਹਰ ਥਾਂ 'ਤੇ ਸਮਾਇਆ ਹੋਇਆ, ਹਰ ਥਾਂ 'ਤੇ ਹਾਜ਼ਰ ਹੈ, ਕਿਤੇ ਵੀ ਗੈਰ ਹਾਜ਼ਰ ਨਹੀਂ ਹੈ, ਜੁਗ ਜੁਗ ਇੱਕੋ ਜਾਤਾ। ਫਿਰ ਸਮਝ ਆ ਗਈ ਕਿ ਹਰ ਯੁਗਾਂ ਵਿੱਚ ਇੱਕੋ ਹੀ ਹੈ, ਉਹ ਪਿਰ ਪਿਰ ਨਹੀਂ ਬਦਲਿਆ। ਅਸੀਂ ਕਿੰਨੀਆਂ ਜੂਨਾਂ ਹੁਣ ਤੱਕ ਭੋਗ ਚੁੱਕੇ ਹਾਂ, ਕਿੰਨੇ ਸਰੀਰ ਮਿਲ ਚੁੱਕੇ ਆ, ਅਤੇ ਜਿੰਨੇ ਵਾਰ ਸਰੀਰ ਮਿਲਿਆ, ਜਿੰਨੀ ਵਾਰ ਜੂਨਾਂ ਭੋਗੀਆਂ, ਹਰ ਵਾਰੀ ਸੰਬੰਧ ਵੱਖਰੇ ਵੱਖਰੇ ਸੀ। ਇੱਕੋ ਜੇ ਥੋੜ੍ਹੀ ਹੈ ਵੀ ਇੱਕੋ ਹੀ ਸਾਲਾਂ 'ਚੋਂ ਇੱਕੋ ਹੀ ਸੰਬੰਧ ਬਣੇ ਆ, ਨਹੀਂ। ਪਰ ਉਹ ਸੰਸਾਰ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਇੱਕ ਸੀ, ਬਾਅਦ ਵਿੱਚ ਵੀ ਇੱਕ ਹੈ, ਅਤੇ ਜਿੱਦਣ ਸਾਰੀ ਸ੍ਰਿਸ਼ਟੀ ਨੂੰ ਸਮੇਟ ਲਿਆ, ਉਸ ਦਿਨ ਵੀ ਉਹਨੇ ਇੱਕ ਰਹਿ ਜਾਣਾ। ਉਹ ਇੱਕ ਹੀ ਹੈ, ਇੱਕ ਨਾਲ ਹੀ ਤਾਂ ਜੋੜਿਆ ਸਾਨੂੰ, ਇੱਕ ਓਅੰਕਾਰ। ਇੱਕੋ ਹੀ ਦਾਤਾ ਹੈ, ਇੱਕੋ ਹੀ ਪਿਰ ਹੈ, ਇੱਕੋ ਹੀ ਪਰਮੇਸ਼ਵਰ ਹੈ। ਭਾਵੇਂ ਉਹਨੂੰ ਦਾਤੇ ਦੇ ਰੂਪ 'ਚ ਦੇਖ ਲਓ, ਭਾਵੇਂ ਉਹਨੂੰ ਪਰਮੇਸ਼ਵਰ ਦੇ ਰੂਪ 'ਚ, ਭਾਵੇਂ ਮਾਂ ਬਾਪ ਦੇ ਰੂਪ 'ਚ ਦੇਖ ਲਓ, ਉਹ ਵੀ ਇੱਕੋ ਹੀ ਹੈ। ਹਰ ਜਨਮ 'ਚ ਮਾਂ ਬਾਪ ਬਦਲ ਜਾਂਦੇ ਆ ਸਾਡੇ, ਪਰ ਉਹ ਇੱਕੋ ਹੀ ਹੈ ਮਾਈ ਬਾਪ, ਸਦੀਆਂ ਤੋਂ, ਯੁਗਾਂ ਯੁਗਾਂਤਰਾਂ ਤੋਂ। ਇਸ ਲਈ ਜਿਹਨੂੰ ਸਮਝ ਆ ਗਈ, ਉਹਨੂੰ ਇਹ ਗੱਲ ਸਮਝ ਆਈ ਕਿ ਯੁਗ ਯੁਗ ਇੱਕੋ ਜਾਤਾ, ਉਹਨੇ ਜਾਣ ਲਿਆ ਕਿ ਸਭ ਯੁਗ ਵਿੱਚ ਇੱਕੋ ਹੀ ਹੈ ਪਰਮੇਸ਼ਵਰ, ਇੱਕੋ ਹੀ ਪਤੀ ਜਿਹੜਾ ਹੈ। ਅਸੀਂ ਸਾਰੇ ਜੀਵ ਇਸਤਰੀਆਂ ਉਹਦੀਆਂ ਹਾਂ, ਜੀਵ ਆਤਮਕ ਤਲ 'ਤੇ। ਗੁਰਮੁਖ ਜਿੰਨੀ ਰਾਵਿਆ, ਉਹਨੂੰ ਇਹ ਗੱਲ ਸਮਝ

ਹੁਣ ਆ ਗੁਣ ਚਾਹੀਦਾ ਧਨ ਜੀਵ ਇਸਤਰੀ ਵਿੱਚ ਬਾਲੀ ਬਾਲਪਨ। ਅਸੀਂ ਇੱਥੇ ਬਾਲ ਬੁੱਧ ਲੈ ਕੇ ਆਉਣਾ, ਅਸੀਂ ਇੱਥੇ ਕੋਈ ਸਿਆਣਪ ਲੈ ਕੇ ਨਹੀਂ। ਜਿੰਨੀ ਮਰਜ਼ੀ ਸਾਡੇ ਕੋਲ ਵਿਦਵਤਾ ਹੋਵੇ, ਸਿਆਣੇ ਹੋਈਏ, ਸਮਝਦਾਰ ਹੋਈਏ, ਲੋਕ ਕਹਿਣ ਵੀ ਤੇਰੇ ਵਰਗਾ ਤੇ ਸਮਝਦਾਰ ਇਨਸਾਨ ਹੀ ਕੋਈ ਨਹੀਂ, ਪਰ ਇੱਥੇ ਆ ਕੇ ਅਸੀਂ ਬਾਲ ਬੁੱਧ ਲੈ ਕੇ ਆਉਣਾ, ਇੱਥੇ ਆ ਕੇ ਅਸੀਂ ਇਆਣੇ ਹੋ ਜਾਣਾ, ਫਿਰ ਗੱਲ ਬਣਨੀ ਹੈ। ਸਿਆਣੇ ਬਣ ਕੇ ਤਾਂ ਗੱਲ ਨਹੀਂ ਬਣਨੀ, ਇਆਣੇ ਹੋਣਾ ਪੈਣਾ। ਹਮ ਬਾਲਕ ਕਛੂ ਨਾ ਜਾਣੈ, ਹਮ ਬਾਲਕ ਕਛੂ ਨਾ ਜਾਣੈ ਗਤਮਿਤ, ਤੇਰੇ ਮੂਰਖ ਮੁਗਦ ਇਆਨਾ, ਹਰ ਕਿਰਪਾ ਧਾਰ ਦੀਜੈ ਮਤ ਉੱਤਮ ਕਰ ਲੀਜੈ ਮੁਗਦ ਸਿਆਣਾ। ਬਾਲੀ, ਕਿਉਂਕਿ ਬਾਲੀ ਦਾ ਅਰਥ ਜੀਵ ਇਸਤਰੀ, ਜੇ ਪੁਰਸ਼ ਦੀ ਗੱਲ ਹੋ ਰਹੀ ਹੁੰਦੀ ਫਿਰ ਬਾਲ ਬਾਲਕ ਦੀ ਗੱਲ ਹੋਣੀ ਸੀ, ਹੁਣ ਗੱਲ ਇਸਤਰੀ ਦੀ ਹੋ ਰਹੀ ਹੈ। ਤੇ ਬਾਲੀ, ਬਾਲੀ ਮੈਨੇ ਬੱਚੀ, ਤੇਰੇ ਅੰਦਰ ਕੋਈ ਸਿਆਣਪ ਨਹੀਂ ਹੋਣੀ ਚਾਹੀਦੀ। ਭੋਲੀ, ਤੂੰ ਭੋਲੇ ਸੁਭਾਅ ਦੇ ਵਿੱਚ ਆ, ਕੋਈ ਬਹੁਤਾ ਅਹੰਕਾਰ ਮਾਣ ਵਾਲਾ ਸੁਭਾਅ ਲੈ ਕੇ ਨਾ ਆ, ਤੂੰ ਭੋਲੇ ਪਾਏ, ਕਿਉਂਕਿ ਉਹਨੇ ਭੋਲੇ ਪਾਏ ਹੀ ਮਿਲਣਾ, ਉਹਨੇ ਚਤੁਰਾਈਆਂ ਚਲਾਕੀਆਂ ਨਾਲ ਨਹੀਂ ਮਿਲਣਾ। ਕਹਿੰਦੇ ਨੇ ਭੋਲੇ ਭਾਲੇ ਵਾਲਾ ਸੁਭਾਅ ਹੋਵੇ ਤੇ ਫਿਰ ਉਸ ਪਿਆਰੇ ਨੂੰ ਅੰਦਰੋਂ ਪਿਆਰ ਨਾਲ ਸਿਮਰਿਆ ਜਾਵੇ, ਮਿਲਿਆ ਕਰਮ ਵਿਧਾਤਾ, ਉਹ ਜਿਹੜਾ ਮੇਰੇ ਕਰਮਾਂ ਦਾ ਵਿਧਾਤਾ ਹੈ, ਮੇਰੇ ਕਰਮਾਂ ਦਾ ਮੈਨੂੰ ਫਲ ਦੇਣ ਵਾਲਾ ਹੈ, ਉਹ ਫਿਰ ਪਿਆਰਾ ਮਿਲ ਜਾਂਦਾ। ਧੰਨ ਇਹ ਜਿਹੜੀ ਜੀਵ ਇਸਤਰੀ ਹੈ, ਇਹ ਬਾਲੀ ਭੋਲੀ ਫਿਰ ਸਹਿਜ ਰਾਵੈ, ਸਹਿਜ ਮੈਨੇ ਅਡੋਲਤਾ ਟਿਕਾ, ਟਿਕਾ ਵਿੱਚ ਆਪਣੇ ਪਿਆਰੇ ਨੂੰ ਸਿਮਰ, ਭੋਲਾ ਸੁਭਾਅ ਬਣਾ ਕੇ ਪ੍ਰੇਮ ਵਾਲਾ, ਤੇ ਇਆਣਾ ਬਣ ਕੇ ਇਆਣੀ ਬਣ ਕੇ ਸਿਮਰ, ਫਿਰ ਮਿਲਿਆ ਕਰਮ ਵਿਧਾਤਾ, ਉਹ ਕਰਮਾਂ ਦਾ ਫਲ ਦੇਣ ਵਾਲਾ ਵਿਧਾਤਾ

0: ਕਵੀ।
1: ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਸ਼ਬਦ ਦਾ ਅਭਿਆਸ ਕਰਕੇ ਸੁਹਾਗਣ ਸ਼ੁਭਵੰਤੀ ਔਰ ਸੁਚੱਜੀ ਬਣਨ ਵਾਸਤੇ ਆਏ ਹਾਂ ਤਾਂ ਕਿ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
0: ਜਿਨਾ ਹਰ ਰਸ ਚਾਖਿਆ ਸਬਦ ਸੁਭਾਖਿਆ,

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਈਆਂ ਸ਼ਬਦ ਗਾ ਬਨਵਾਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰੇ ਆਤਮ ਸੁਧਾਰ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰ ਨਾ ਅੰਗੀਕਾਰੋ ਕਰੇ ਤੇਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਤੁਮਰੀ ਕਿਰਪਾ।

ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਠੈ ਸਭ ਉਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵੇ ਤਾਏ ਸਭ ਥਾਈ ਹੋਇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ

ਸਿੱਖੀ ਕੇ ਸਾਸਵਾਸਾਂ ਨਾਲ ਨਿਭਾਈ ਤੇ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥ ਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਵੀ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ, ਤਾਹਾਂ ਤਾਂ ਰਸਿਆ ਰਿਆਈ ਤੋਂ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾਂ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਪਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਚਾਰੂ ਕਾਚਾ ਤਨ ਸੰਚੈ ਮੂਰਖ ਗਵਾਰ।

ਵੇਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਤਨ ਗੁਰਮਤੀ ਪਏ, ਕਾਚਾ ਤਨ ਪੁਨ ਆਵੈ ਜਾਏ।

ਬਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਤਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ।

ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ

तुरे सुनते पुनी कहते पवित्र सतगुर रहा पारे उरे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ, ਖਾਲਸਾ ਜੀ ਬੋਲੋ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ

ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਾਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਬੀਰ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੰਪਤੇ, ਕਿਆ ਲਾਗੇ ਮੇਰਾ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਟਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਕਿਸੋਂ ਕਿਸੋਂ ਕੁਕੀਐ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੈ ਸੁਨੇ ਪੁਕਾਰ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੰਬਾਰ, ਜਿਉਂ ਬਨਫਲ ਪੱਕੇ ਭੋਏ ਗਿਰੇ, ਬੋਹਰ ਨ ਲਾਗੇ ਡਾਰ। ਕਬੀਰ ਹਰ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ, ਇਤ ਉਤ ਕਤੇ ਨਾ ਡੋਲਈ, ਜਿਸ ਰਾਖੇ ਸਿਰਜਨਹਾਰ। ਸੋ ਕਹਾਉ ਟਲ ਗੋਰਸ ਸੇਵੀ ਐ, ਆਹਨੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸੋਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਤੀਜਾ, ਕਾਚਾ ਤਨ ਸੰਚਹਿ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਾਵਾਰ, ਵਿਖਿਆ ਕੈ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਾਵਾਰ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ, ਰਾਹਾਉ ਮਨ ਮੁਖ ਭੁੱਲੇ ਸਭ ਮਰ ਗਵਾਰ,
जल डूबे नाउर वार ना पार। सतगुर पिट पूरे पाग सात रते अहनस बैराग। चौ जुग में अमृत साची बाणी पूरे पाग हर नाम सुमाणी। सिद्ध साधिक तरसे सब लोए पूरे भाग प्राप्त होए। सब किछ साचा साचा है सोए उत्तम ब्रह्म पछाण कोए। सच साचा सच आप दृढ़ाए नानक आपे विखे आपे सच लाए।

कोई सच साचा सच आप दृढ़ाए नान आपे विख आपे सच लाई।

دین اور دنی دے مالک سرورے کائنات دے سانجے رہبر گروہاں کے گرو پیران دے پیر تن تن شری گرو گرنتھ صاحب سچے پاتشاہ جی تنہ دی پاون اور مبارک حضوری اندر ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਬੜੀ ਅਪਾਰ ਕਿਰਪਾ ਬਖਸ਼ਿਸ਼ ਦੇ ਪਾਤਰ ਹੋ ਜੋ ਸਤਿਗੁਰੂ ਜੀ ਗੁਰੂ ਬਾਬਾ ਜੀ ਕੇ ਬਖਸ਼ੇ ਉੱਦਮ ਸਦਕਾ ਗੁਰੂ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਜੀ ਕੀ ਪਾਵਨ ਹਜ਼ੂਰੀ ਦਾ ਆਨੰਦ ਪਏ ਮਾਣਦੇ ਹੋ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਪਹਾੜੀ ਰਾਜੇ ਆਪਣੀਆਂ ਜਾਨਾਂ ਬਚਾਉਂਦਿਆਂ ਹੋਇਆਂ ਲੁਕਦੇ ਫਿਰਦੇ ਨੇ, ਪਰ ਧੰਨ ਗੁਰੂ ਕਲਗੀਧਰ ਸਾਹਿਬ ਦੇ ਨਾਲ ਮੁਕਾਬਲਾ ਕਰਨ ਦੀ ਜਿਹੜੀ ਇੱਛਾ ਹੈ ਉਸ ਇੱਛਾ ਨੂੰ ਤਿਆਗਣ ਤੋਂ ਇਨਕਾਰੀ ਨੇ ਵੀ ਅਸੀਂ ਗੁਰੂ ਸਾਹਿਬ ਨਾਲ ਜੰਗ ਕਰਨੀ ਹੈ। ਉਹ ਇਸੇ ਗੱਲ 'ਤੇ ਪੱਕੇ ਨੇ ਵੀ ਅਸੀਂ ਅਨੰਦਪੁਰ ਸਾਹਿਬ ਦੇ ਵਿੱਚੋਂ ਗੁਰੂ ਸਾਹਿਬ ਨੂੰ ਬਾਹਰ ਕੱਢਣਾ ਅਤੇ ਅਨੰਦਪੁਰ ਸਾਹਿਬ ਉੱਤੇ ਆਪਣਾ ਕਬਜ਼ਾ ਕਰਨਾ, ਜੋ ਉਹਨਾਂ ਦੀ ਸੋਚ ਹੈ। ਪਰ ਕਿਸੇ ਤਰ੍ਹਾਂ ਵੀ ਉਹਨਾਂ ਦੇ ਪੈਰ ਗੁਰੂ ਕਿਆਂ ਸਿੱਖਾਂ ਨੇ ਨਹੀਂ ਲੱਗਣ ਦਿੱਤੇ। ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਇਹ ਸ਼ਾਮਾਂ ਵੇਲੇ ਜਦੋਂ ਬੈਠ ਕੇ ਪ੍ਰਸ਼ਾਦਾ ਛਕਣ ਲੱਗਦੇ, ਇਹਨਾਂ ਦੇ ਅੱਗੇ ਪੱਤਲ ਪਰੋਸੇ ਗਏ, ਸਾਰਾ ਭੋਜਨ ਪਰੋਸਿਆ ਗਿਆ, ਪ੍ਰਸ਼ਾਦਾ ਛਕਣ ਲੱਗੇ ਅਤੇ ਕੇਸਰੀ ਚੰਦ ਨੂੰ ਸੰਬੋਧਨ ਕਰਦਿਆਂ ਹੋਇਆ ਨਾ, ਪਹਾੜੀ ਰਾਜਿਆਂ ਨੂੰ ਸੰਬੋਧਨ ਕਰਦਿਆਂ ਹੰਡੂਰੀਆ ਰਾਜਾ ਕਹਿੰਦਾ ਵੀ ਤੁਸੀਂ ਚੰਗੇ ਹੋ, ਇੱਥੇ ਆ ਕੇ ਪ੍ਰਸ਼ਾਦਾ ਛਕਣ 'ਤੇ ਲੱਗੇ ਹੋ, ਭੋਜਨ ਛਕਣ ਲੱਗੇ ਹੋ, ਵੀ ਜਿਹੜੇ ਕੰਮ ਕਰਨ ਵਾਸਤੇ ਆਏ ਹੋ ਅਤੇ ਤੁਹਾਡੇ ਤੋਂ ਕਾਰਜ ਇੱਕ ਨਹੀਂ ਸਰਿਆ, ਤੁਹਾਡੇ ਤੋਂ ਤਾਂ ਲੋਹਕਣ ਦਾ ਕਿਹੜਾ ਨਹੀਂ ਖਾਲੀ ਕਰਵਾ ਹੋਇਆ, ਤੁਸੀਂ ਅਨੰਦਪੁਰ ਸਾਹਿਬ ਕਿੱਥੋਂ ਖਾਲੀ ਕਰਾ ਲੈਣਾ। ਉਹ ਜੀ ਬੜਾ ਕੋਥਰੀ ਜਿਹੀ ਭਾਸ਼ਾ ਦੇ ਵਿੱਚ ਉਹਨੇ ਬੜੀ ਭੱਦੀ ਸ਼ਬਦਾਵਲੀ ਦੇ ਵਿੱਚ ਰਾਜਿਆਂ ਨੂੰ ਉਹਨੇ ਇੱਕ ਹਿਸਾਬ ਨਾਲ ਇਹ ਵੀ ਕਹਿ ਰਹੋ ਵੀ ਹਲੂਣਿਆ ਉਹਨਾਂ ਨੂੰ, ਝੰਝੋੜਿਆ ਉਹਨਾਂ ਨੂੰ ਵੀ ਤੁਹਾਨੂੰ ਲੜਨਾ ਚਾਹੀਦਾ ਅਤੇ ਤੁਸੀਂ ਇੱਥੇ ਜਿਹੜਾ ਪ੍ਰਸ਼ਾਦੇ 'ਤੇ ਜ਼ੋਰ ਦਿੱਤਾ ਹੋਇਆ, ਲੰਗਰ ਛਕਣ 'ਤੇ ਜ਼ੋਰ ਦਿੱਤਾ। ਤੂੰ ਹੁਣ ਜੀ ਉੱਥੇ ਜਦੋਂ ਇਸ ਤਰ੍ਹਾਂ ਹੰਡੂਰੀਏ ਰਾਜੇ ਨੇ ਹਲੂਣਿਆ ਨਾ, ਅਤੇ ਕੇਸਰੀ ਚੰਦ ਨੂੰ ਉਹਨੇ ਖਾਸ ਕਰਕੇ ਕਿਹਾ, ਕਹਿੰਦਾ ਤੂੰ ਤਾਂ ਏਡਾ ਵੱਡਾ ਯੋਧਾ ਆਪਣੇ ਆਪ 'ਚ ਬਣਿਆ ਫਿਰਦਾ, ਅਤੇ ਤੇਰਾ ਕਿੱਥੇ ਬਲ, ਕਿੱਥੇ ਤੇਰਾ ਹੁਣ ਜ਼ੋਰ, ਤੂੰ ਕਿਉਂ ਨਹੀਂ ਅੱਗੇ ਲੜਦਾ। ਓਕੇ ਓਕੇ ਫਿਰ ਅੱਗੋਂ ਕੇਸਰੀ ਚੰਦ ਜਵਾਬ ਦਿੰਦਾ, ਕਹਿੰਦਾ ਵੀ ਪਰਵਾਹ ਨਾ ਕਰੋ, ਦਿਨ ਚੜ੍ਹ ਲੈਣ ਦੇ ਵਾਸੇ ਕਰੇ, ਤੁਸੀਂ ਫਿਰ ਕੱਲ੍ਹ ਦੀ ਜੰਗ ਵੇਖਿਓ, ਹੁਣ ਆ ਮਸਤ ਹਾਥੀ ਕਾਹਦੇ ਵਾਸਤੇ ਹੈ, ਇਹਦੇ ਨਾਲ ਅਸੀਂ ਹੁਣ ਜਿਹੜਾ ਉਹ ਆਸਰਾ ਲਵਾਂਗੇ, ਸਹਾਰਾ ਲਵਾਂਗੇ, ਮੈਨੂੰ ਤੁਸੀਂ ਫੌਜ ਦੇ ਦਿਓ, ਮੈਂ ਇਸ ਹਾਥੀ ਦੇ ਨਾਲ ਜਾ ਕੇ ਅਤੇ ਹੁਣ ਸਾਰੇ ਸਿੱਖਾਂ ਨੂੰ ਮਲੀਆ ਮੇਟ ਕਰ ਦੇਣਾ, ਮਸਲ ਕੇ ਰੱਖ ਦੇਣਾ, ਜੋ ਕੇਸਰੀ ਚੰਦ ਦੀ ਜ਼ੁਬਾਨੀ ਹੈ। ਹੁਣ ਉੱਥੇ ਜੀ ਉਹ ਆਪਣੀਆਂ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਗੁਰੂ ਪਹਾੜੀ ਰਾਜਿਆਂ ਨੂੰ ਹੁਣ ਆਪਣੀ ਵੀਰਤਾ ਪ੍ਰਗਟਾਉਂਦਿਆਂ ਹੋਇਆਂ, ਆਪਣਾ ਸੂਰਮਤਾਈ ਗੱਲਾਂ ਦੇ ਨਾਲ ਪ੍ਰਗਟ ਕਰਦਿਆਂ ਹੋਇਆਂ ਆਖਦਾ, ਕਹਿੰਦਾ ਵੀ ਤੁਸੀਂ ਪ੍ਰਵਾਹ ਨਾ ਕਰੋ, ਹੁਣ ਸਵੇਰੇ ਮੈਂ ਦੱਸਾਂਗਾ ਵੀ ਜੰਗ ਕਿਵੇਂ ਹੁੰਦੀ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਪਹਾੜੀ ਰਾਜੇ ਆਪਸ 'ਚ ਕਰ ਰਹੇ ਨੇ। ਕੇਸਰੀ ਚੰਦ ਹੁਣ ਕਿਹੜੇ ਕਿਹੜੇ ਲਫ਼ਜ਼ ਨੇ ਜਿਹੜੇ ਆਪਣੀ ਜ਼ੁਬਾਨੋਂ ਬਦਲਦਾ ਬੋਲਦਾ, ਉਹ ਆਪਣੀ ਜ਼ੁਬਾਨੋਂ
ਔਰ ਉਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਜੀ ਕਿਹੜੀਆਂ ਤਿਆਰੀਆਂ ਕਰਵਾਉਂਦੇ ਨੇ ਆਪਣੇ ਸਿੱਖਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਣ ਦੇ ਵਾਸਤੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਨੂੰ ਬਲ ਬਖਸ਼ਣ। ਰਸਨਾ ਉੱਤੇ ਵਰਤ ਕੇ ਗੁਰੂ ਸਾਹਿਬ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਦੀਪਕ ਸਿੰਘ ਦੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ, ਹੰਡੂਰੀਆ ਰਾਜਾ ਹਲੂਣ ਰਿਹਾ ਸਾਰਿਆਂ ਨੂੰ, ਜਿਹੜਾ ਮੰਡੀ ਦਾ ਰਾਜਾ ਹੈ ਉਹ ਸਾਰਿਆਂ ਨੂੰ ਇਹ ਕਹਿ ਰਿਹਾ ਵੀ ਲੜਨ ਦਾ ਕੋਈ ਫਾਇਦਾ ਨਹੀਂ, ਆਪਾਂ ਨੂੰ ਗੁਰੂ ਸਾਹਿਬ ਨਾਲ ਜਾ ਕੇ ਸੁਮੇਲ ਕਰ ਲੈਣਾ ਚਾਹੀਦਾ, ਜੇ ਲੜਾਂਗੇ ਤਾਂ ਆਪਾਂ ਆਪਣਾ ਹੀ ਨੁਕਸਾਨ ਕਰਾਂਗੇ, ਗੁਰੂ ਪਾਤਸ਼ਾਹ ਦਾ ਆਪਾਂ ਕੁਝ ਨਹੀਂ ਵਿਗਾੜ ਸਕਦੇ, ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ। ਮੰਡੀ ਦੇ ਰਾਜੇ ਦੀਆਂ ਐਸੀਆਂ ਹੈ ਨਾ ਗੱਲਾਂ ਸੁਣ ਕੇ ਤਾਂ ਜੀ ਉਹਨੂੰ ਫਿਰ ਹੰਡੂਰੀਆ ਕਹਿੰਦਾ ਵੀ ਤੂੰ ਕਿਵੇਂ ਕਾਇਰਾਂ ਵਾਲੀਆਂ ਗੱਲਾਂ ਕਰਨ ਲੱਗਾ ਹੋਇਆ, ਅਸੀਂ ਲੜਾਂਗੇ, ਜੰਗ ਦੇ ਮੈਦਾਨ ਵਿੱਚ ਜਾਵਾਂਗੇ। ਫਿਰ ਕੇਸਰੀ ਚੰਦ ਜਿਹੜਾ ਜੀ ਇਹ ਕਹਿੰਦਾ, ਕਹਿੰਦਾ ਸਵੇਰ ਹੋ ਲੈਣ ਦਿਓ, ਇੱਕ ਵਾਰੀ ਦਿਨ ਚੜ੍ਹ ਲੈਣ ਦਿਓ, ਤੁਸੀਂ ਸਵੇਰੇ ਹੁਣ ਮੇਰੀ ਜੰਗ ਦੇਖਿਓ, ਮੈਂ ਜੰਗ ਕਿਵੇਂ ਕਰਦਾ, ਪ੍ਰਾਤ ਹੋਤ ਜਦੋਂ ਦਿਨ ਚੜ੍ਹੇਗਾ ਫਿਰ ਉਹ ਰਣ ਮੇਰਾ, ਫਿਰ ਤੁਸੀਂ ਮੇਰਾ ਰਣ ਵੇਖਿਓ, ਮੇਰੀ ਜੰਗ ਵੇਖਿਓ, ਅਤੇ ਮੈਂ ਜਦੋਂ ਜੰਗ ਦੇ ਮੈਦਾਨ 'ਚ ਜਾਣਾ ਅਤੇ ਮੈਂ ਤੁਹਾਡੇ ਸਾਰਿਆਂ ਦੀ ਫੌਜ ਲੈ ਕੇ ਜਾਣੀ ਹੈ, ਆਪਣਾ ਵੱਡਾ ਦਲ ਅਤੇ ਤੁਹਾਡੇ ਸਾਰਿਆਂ ਦੀ ਫੌਜ ਲੈ ਕੇ ਫਿਰ ਮੈਂ ਜੰਗ ਦੇ ਮੈਦਾਨ

0: ਇੱਕ ਨਾ ਸਿਆਣੇ ਅਖਾਣ ਵਰਤਦੇ ਨੇ ਵੀ ਕਈ ਵਾਰ ਨਾ ਆਪਾਂ ਹੱਥ ਨਾਲ ਗੰਢਾਂ ਦੇ ਲੈਂਦੇ ਹਾਂ ਪਰ ਖੋਲਣੀਆਂ ਮੂੰਹ ਨਾਲ ਪੈਂਦੀਆਂ, ਬਸ ਇਹਦੀ ਹਾਲਤ ਉਹ ਹੀ ਹੈ। ਅਤੇ ਜਾਂ ਇੱਕ ਸ਼ਬਦ ਵਰਤਦੇ ਨੇ ਵੀ ਗਿੱਦੜ ਦੀ ਮੌਤ ਆਈ ਹੋਵੇ ਅਤੇ ਉਹ ਸ਼ਹਿਰ ਵੱਲ ਦੌੜਦਾ। ਹੁਣ ਇਸ ਕੇਸਰੀ ਚੰਦ ਦੀ ਨਾ ਇੱਦਾਂ ਕਹਿ ਲਓ ਵੀ ਸਿਰ 'ਤੇ ਮੌਤ ਹੀ ਹੈ ਜਿਹੜੀ ਹੁਣ ਉਹਦੀ ਜ਼ੁਬਾਨੋਂ ਇੱਦਾਂ ਦੇ ਲਫ਼ਜ਼ ਕਢਵਾ ਰਹੀ ਹੈ, ਇਹਦਾ ਕਾਲ ਹੈ ਜਿਹੜਾ ਇਹਦੀ ਜ਼ੁਬਾਨ ਉੱਤੇ ਬੈਠਾ ਹੁਣ ਬੋਲ ਰਿਹਾ। ਅਤੇ ਆਖਦਾ ਕੀ ਹੈ, ਕਹਿੰਦਾ ਤੁਸੀਂ ਮੇਰੀ ਜੰਗ ਵੇਖਿਓ, ਮੈਂ ਸਵੇਰੇ ਜਾ ਕੇ ਜੰਗ ਕਰਨੀ ਅਤੇ ਤੁਹਾਡੀ ਫੌਜ ਲੈ ਕੇ ਜਾਣੀ। ਫਿਰ ਕਹਿੰਦਾ ਵੀ ਮੈਂ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ, ਮਤਲਬ ਸਵੇਰੇ ਜੰਗ ਸ਼ੁਰੂ ਹੋਣੀ ਹੈ ਸੂਰਜ ਉਦੈ ਹੋਣ ਤੋਂ ਮਗਰੋਂ, ਅਤੇ ਸੂਰਜ ਦੇ ਛਿਪਣ ਤੋਂ ਪਹਿਲਾਂ ਪਹਿਲਾਂ ਮੈਂ ਲੋਹਗੜ੍ਹ ਦਾ ਸਾਰਾ ਕਿਲ੍ਹਾ ਤੋੜ ਦੇਣਾ, ਸਾਰਾ ਕਿਲ੍ਹਾ ਤੋੜ ਦਿਆਂਗਾ। ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਪਹਾੜੀ ਰਾਜੇ ਆਪਸ 'ਚ ਬਹਿ ਕੇ ਇਹ ਕਹਿ ਰਹੇ ਵੀ ਮਹੀਨੇ ਤੋਂ ਉੱਤੇ ਹੋ ਗਿਆ ਆਪਾਂ ਨੂੰ ਜੰਗ ਕਰਦੇ ਹਾਂ, ਬਣਿਆ ਕੁਛ ਨਹੀਂ, ਅਤੇ ਇਹ ਹੁਣ ਇਹ ਕਹਿ ਰਿਹਾ ਵੀ ਸਵੇਰੇ ਵੇਖਿਓ ਮੈਂ ਸਿਰਫ ਸੂਰਜ ਚੜ ਛਿਪਣ ਤੋਂ ਪਹਿਲਾਂ ਪਹਿਲਾਂ ਮੈਂ ਲੋਹਗੜ੍ਹ ਦਾ ਕਿਲ੍ਹਾ ਢਾਹ ਦੇਣਾ, ਉੱਥੇ ਤੁਹਾਨੂੰ ਕੁਛ ਵੀ ਨਜ਼ਰ ਨਹੀਂ ਆਏਗਾ, ਸਭ ਕੁਝ ਮੈਂ ਮਲੀਆ ਮੇਟ ਕਰਕੇ ਰੱਖ ਦੇਵਾਂਗਾ।
1: ਤਉ ਨਿਜ ਪਿਤ ਤੇ ਜਨਮਿਓ ਨਾਹੀ, ਮੁਖ ਨਾ ਦਿਖਾਵੋ ਰਾਜਨ ਮਾਹੀ।
0: ਆਹ ਮੌਤ ਹੈ ਜੀ ਹੁਣ ਜਿਹੜੀ ਉਹਦੀ ਜ਼ੁਬਾਨੋਂ ਬੋਲ ਰਹੀ ਹੈ। ਆਖਦਾ ਕੀ ਹੈ, ਕਹਿੰਦਾ ਮੈਂ ਜਾਵਾਂਗਾ ਜੰਗ ਦੇ ਮੈਦਾਨ 'ਚ ਸੂਰਜ ਛਿਪਣ ਤੋਂ ਪਹਿਲਾਂ, ਜੇ ਮੈਂ ਲੋਹਗੜ੍ਹ ਦਾ ਕਿਲ੍ਹਾ ਨਾ ਜਿੱਤ ਸਕਿਆ, ਜੇ ਮੈਂ ਲੋਹਗੜ੍ਹ ਦਾ ਕਿਲ੍ਹਾ ਨਾ ਜਿੱਤ ਸਕਿਆ। ਕਵੀ ਜੀ ਜ਼ਿਕਰ ਕਰ ਰਹੇ, ਕੇਸਰੀ ਚੰਦ ਕਹਿ ਰਿਹਾ ਕਿ ਮੈਨੂੰ ਤੁਸੀਂ ਆਪਣੇ ਪਿਓ ਦੀ ਔਲਾਦ ਨਾ ਆਖਿਓ, ਮੈਂ ਆਪਣੇ ਪਿਓ ਦੀ ਔਲਾਦ ਨਹੀਂ ਹੋਵਾਂਗਾ ਜੇ ਮੈਂ ਕੱਲ੍ਹ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਲੋਹਗੜ੍ਹ ਦਾ ਕਿਲ੍ਹਾ ਨਾ ਜਿੱਤਿਆ। ਇੱਕ ਦੂਜਾ, ਮੈਂ ਰਾਜਿਆਂ ਵਿੱਚ ਆ ਕੇ ਆਪਣਾ ਮੂੰਹ ਨਹੀਂ ਵਿਖਾਵਾਂਗਾ, ਫਿਰ ਮੈਂ ਇੱਥੇ ਨਹੀਂ ਤੁਹਾਡੇ ਕੋਲ ਵਾਪਸ ਨਹੀਂ ਮੈਂ ਆਉਂਦਾ ਜੇ ਮੈਂ ਲੋਹਗੜ੍ਹ ਦਾ ਕਿਲ੍ਹਾ ਨਾ

0: ਜਾਣਿਓ ਵੀ ਮੈਂ ਬੜੀ ਵੱਡੀ ਅਵੱਗਿਆ ਆਪਣੇ ਇਸ਼ਟ ਦੀ ਕੀਤੀ ਹੈ।
1: ਲਾਤ ਪ੍ਰਹਾਰਣ ਕਰੈ ਜੋ ਤੇਣ, ਵਰਜੈ ਬੇਦਨ ਵਿਦਿਆ ਤੈਣ।
0: ਤੇ ਫਿਰ ਮੇਰੇ ਤੇ ਉਹ ਵੀ ਦੋਸ਼ ਮੰਨਿਓ ਵੀ ਜੇ ਜਿਵੇਂ ਕੋਈ ਕਿਸੇ ਨੂੰ ਬੜਾ ਵੱਡਾ ਦੋਸ਼ ਮੰਨਿਆ ਜਾਂਦਾ ਵੀ ਜੇ ਕੋਈ ਗਾਂ ਨੂੰ ਲੱਤ ਮਾਰੇ ਤੇ ਬੜਾ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਕਹਿੰਦਾ ਫਿਰ ਇਹ ਸਮਝਿਓ ਵੀ ਮੈਂ ਉਹ ਦੋਸ਼ ਕਮਾਇਆ। ਜੇ ਮੈਂ ਕਿਲਾ ਨਾ ਜਿੱਤ ਸਕਿਆ, ਜਾਂ ਮੈਂ ਆਪਣੇ ਗੁੱਸੇ ਤੋਂ ਪਿੱਛੇ ਹਟਿਆ, ਜਾਂ ਮੈਂ ਆਪਣੇ ਕਹੇ ਹੋਏ ਬੋਲਾਂ ਤੋਂ ਪਿੱਛੇ ਹਟਾਂ, ਫਿਰ ਹਾਂ ਜੇ ਮੈਂ ਆਪਣੇ ਬਚਨਾਂ ਤੋਂ, ਤਾਂ ਤੁਸੀਂ ਇਹ ਸਮਝਿਓ ਵੀ ਮੈਂ ਗਾਂ ਨੂੰ ਲੱਤ ਮਾਰਨ ਦਾ ਦੋਸ਼ ਕੀਤਾ, ਬੜੀ ਵੱਡੀ ਗੁਨਾਹ ਕੀਤਾ ਮੈਂ। ਫਿਰ ਦੂਜੀ, ਮੈਂ ਵਿੱਦਿਆ ਪੜ੍ਹਨ ਤੋਂ ਹਟਾਉਣ ਦਾ ਦੋਸ਼, ਜੇ ਕੋਈ ਵੇਦਾਂ ਨੂੰ ਪੜ੍ਹ ਰਿਹਾ, ਵੇਦਾਂ ਨੂੰ ਸਿੱਖਣ ਦਾ ਯਤਨ ਕਰ ਰਿਹਾ, ਅਤੇ ਮੇਰੇ ਉੱਤੇ ਤੁਸੀਂ ਉਹ ਦੋਸ਼ ਜਾਣਿਓ ਵੀ ਮੈਂ ਉਹਨੂੰ ਵੇਦਾਂ ਦਾ ਗਿਆਨ ਪੜ੍ਹਨ ਤੋਂ ਹਟਾਇਆ ਵੀ ਤੈਨੂੰ ਪੜ੍ਹਨਾ ਨਹੀਂ ਚਾਹੀਦਾ। ਜਿਵੇਂ ਇੱਕ ਵੇਦਾਂ ਦੇ ਗਿਆਨ ਨੂੰ ਪੜ੍ਹਨ ਵਾਲੇ ਨੂੰ ਹਟਾਉਣਾ ਬੜਾ ਵੱਡਾ ਦੋਸ਼ ਮੰਨਿਆ ਜਾਂਦਾ, ਜੇ ਮੈਂ ਕੱਲ੍ਹ ਜੰਗ ਨਾ ਜਿੱਤਾਂ ਤਾਂ ਤੁਸੀਂ ਫਿਰ ਇਹੀ

ਜਿਵੇਂ ਮੈਂ ਸਤੀ ਹੈ ਨਾ, ਜਿਵੇਂ ਕੋਈ ਸਤੀ ਦਾ ਪਤੀਵਰਤਾ ਧਰਮ ਭੰਗ ਕਰ ਦੇਵੇ, ਉਹ ਦੋਸ਼ ਉਹਦੇ ਮੱਥੇ 'ਤੇ ਲੱਗਦਾ, ਬਸ ਮੇਰੇ ਮੱਥੇ 'ਤੇ ਉਹ ਦੋਸ਼ ਜਾਣੇ। ਹੁਣ ਇਹ ਸਾਰਾ ਕੁਛ ਕੇਸਰੀ ਚੰਦ ਆਪਣੀ ਜ਼ੁਬਾਨੋਂ ਬੋਲ ਰਿਹਾ ਜੀ, ਵੀ ਸਿਰਫ ਇਸ ਕਰਕੇ ਵੀ ਮੈਂ ਸਵੇਰੇ ਜੰਗ ਦੇ ਮੈਦਾਨ 'ਚ ਜਾਣਾ, ਲੋਹਗੜ੍ਹ ਦੇ ਕਿਲ੍ਹੇ ਨੂੰ ਤੋੜਨਾ, ਜਿੱਤਣਾ ਮੈਂ ਲੋਹਗੜ੍ਹ ਦਾ ਕਿਲ੍ਹਾ ਸਵੇਰੇ, ਜੇ ਮੈਂ ਨਾ ਜਿੱਤ ਸਕਾਂ ਫਿਰ ਆ ਸਾਰੇ ਦੋਸ਼ ਮੇਰੇ ਮੱਥੇ 'ਤੇ ਹੋਣਗੇ, ਮੈਂ ਆਪਣੇ ਆਪ ਨੂੰ ਇਹ ਸਾਰੇ ਕਰਮਾਂ ਦਾ ਦੋਸ਼

ਮੇਰੇ ਉੱਤੇ ਦੋਸ਼ ਕਿਹੜਾ ਹੋਏਗਾ? ਕੰਨਿਆਂ ਨੂੰ ਮਾਰਨ ਦਾ ਮੇਰੇ ਮਸਤਕ 'ਤੇ ਦੋਸ਼ ਹੋਏਗਾ। ਮੇਰੇ ਉੱਤੇ ਦੋਸ਼ ਹੋਏਗਾ ਬ੍ਰਾਹਮਣ ਨੂੰ ਮਾਰਨ ਦਾ। ਦਿਜ ਸੰਧਾਰਨ, ਦਵਿਜ ਸ਼ਬਦ ਤੋਂ ਦਿਜ ਬਣਿਆ। ਫਿਰ ਕਿਸੇ ਰੱਬੀ ਪਿਆਰੇ ਦੇ ਨਾਲ ਧਰੋ ਕਮਾਉਣ ਦਾ ਦੋਸ਼ ਮੇਰੇ ਮਸਤਕ

ਲੋਹਗੜ੍ਹ ਦੇ ਵੱਲ ਜਾਣ ਤੋਂ ਸਵੇਰੇ ਮੂੰਹ ਫੇਰਾਂ ਵੀ ਹੁਣ ਤਾਂ ਮੈਂ ਆਖਰਿਆਂ ਵੀ ਸਵੇਰੇ ਉੱਠ ਕੇ ਆਖਾਂ ਵੀ ਮੈਂ ਨਹੀਂ ਜਾਂਦਾ, ਜੇ ਮੈਂ ਸਵੇਰੇ ਇਹ ਵੀ ਆਖਾਂ ਨਾ ਜਾਣ ਤੋਂ ਮੂੰਹ ਵੀ ਫੇਰਾਂ ਅਤੇ ਆ ਜਿੰਨੇ ਦੋਸ਼ ਗਿਣਾਏ ਨੇ ਇਹ ਸਾਰੇ ਦੋਸ਼ ਤੁਸੀਂ ਮੇਰੇ ਉੱਤੇ ਮੰਨੇ ਵੀ ਮੈਂ ਸਾਰੇ ਦੋਸ਼ ਕਮਾਏ, ਜੇ ਮੈਂ ਸਵੇਰੇ ਲੋਹਗੜ੍ਹ ਦੇ ਕਿਲ੍ਹੇ ਵੱਲ ਜਾਣ ਤੋਂ ਇਨਕਾਰੀ ਹੋ ਜਾਂ ਜੰਗ ਕਰਨ ਤੋਂ ਇਨਕਾਰੀ ਹੋ ਜਾਂ ਫਿਰ ਆ ਸਾਰੇ ਦੇ ਸਾਰੇ ਦੋਸ਼

ਜਾਣੋ ਹੈ ਨਾ, ਤਾਹਾ ਖਾਲਸਾ ਸਿੰਘ ਜੋ ਤਾਂ ਥੋੜ੍ਹੇ ਜਿਹੇ ਹੀ ਨੇ ਬਸ, ਹੁਣ ਸਵੇਰੇ ਦੇਖਿਓ ਜਦੋਂ ਮੈਂ ਆਪਣਾ ਦਲ ਲੈ ਕੇ ਜਾਵਾਂਗਾ, ਸਾਰਾ ਕੁਛ ਤੁਹਾਨੂੰ ਸਵੇਰੇ ਵਿਖਾਵਾਂਗਾ ਵੀ ਜੰਗ ਕਿੱਦਾਂ ਕਰੀਦੀ ਹੈ। ਇੰਨੇ ਦਿਨ ਹੋ ਗਏ ਨਾ, ਅਜੇ ਤੱਕ ਇਹ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਕੇਸਰੀ ਚੰਦ ਬੋਲ ਰਿਹਾ ਇਹਦਾ ਮਤਲਬ ਅਜੇ ਤੱਕ ਉਹ ਜੰਗ ਕਰਨ ਹੀ ਨਹੀਂ ਲੱਗਾ। ਜਿਹੜਾ ਲੁਕਦਾ ਫਿਰਦਾ ਜੰਗ ਦੇ ਮੈਦਾਨ ਵਿੱਚੋਂ, ਭੱਜਦਾ ਫਿਰਦਾ, ਦੌੜਦਾ ਫਿਰਦਾ, ਤੀਰ ਚਲਾਉਂਦਾ ਚਲਾਉਂਦਾ ਕਦੇ ਕਿਤੇ ਲੁਕ ਜਾਂਦਾ ਕਦੇ ਕਿਤੇ, ਉਹ ਹੁਣ ਕਹਿ ਰਿਹਾ ਵੀ ਸਵੇਰੇ ਵੇਖਿਓ। ਹੁਣ ਉਹ ਕਹਿੰਦਾ ਵੀ ਥੋੜ੍ਹੇ ਜਿਹੇ ਸਿੰਘਾਂ ਨੇ ਕੀ ਕਰ ਲੈਣਾ, ਉਹਨਾਂ ਦਾ ਦਲ

0: ਦੇ ਬਸ ਜੇ ਜਿੰਨੇ ਕੁ ਇਹ ਹੈ ਨਾ, ਇਹ ਤਾਂ ਇੱਦਾਂ ਹੀ ਨੇ ਜਿਵੇਂ ਆਟੇ ਦੇ ਵਿੱਚ ਲੂਣ ਹੋਵੇ। ਅਤੇ ਤੁਸੀਂ ਵੇਖਿਓ ਅੰਦਰ ਆਪਾਂ ਕੀ ਜਾਣਦੇ ਹਾਂ, ਕੋਈ ਹੈ ਕਿ ਨਹੀਂ ਹੈ, ਕਿਲੇ ਦੇ ਅੰਦਰ ਕੌਣ ਹੈ ਕੌਣ ਨਹੀਂ ਆਪਾਂ ਕਿਹੜਾ ਜਾਣਦੇ। ਪਰ ਜਿੰਨੇ ਸਿੱਖ ਹੈਨ ਇਹ ਸਾਰੇ ਇੱਦਾਂ ਸਮਝੋ ਜਿਵੇਂ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੋਵਣ।
1: ਇਕੱਠੇ ਹੋਏ ਨਹਿ ਕਰੀ ਲੜਾਈ, ਦੂਰ ਦੂਰ ਸਗਰੀ ਪਸਰਾਈ।
0: ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਨਹੀਂ ਕੀਤੀ, ਜੰਗ ਨਹੀਂ ਕੀਤੀ, ਦੂਰ ਦੂਰ ਰਹਿ ਕੇ ਹੀ ਆਪਾਂ ਸਾਰਾ ਪਸਾਰਾ ਪਸਾਰਿਆ ਹੈ।
1: ਇੱਕ ਥਲ ਸਿੰਘ ਮਿਲੇ ਤਬ ਲਰੈ, ਉੱਪਰ ਆਨ ਹੇਲ ਕਉ ਕਰੈ।
0: ਜਦੋਂ ਸਾਰੇ ਇੱਕ ਥਲ ਉੱਤੇ ਸਿੰਘ ਮਿਲਣਗੇ ਨਾ, ਇਕੱਠੇ ਹੋਣਗੇ, ਫਿਰ ਆਪਾਂ ਉਦੋਂ ਉੱਪਰ ਹਮਲਾ ਉਹਨਾਂ ਦੇ ਕਰ ਦੇਣਾ ਜਦੋਂ ਸਾਰੇ ਹਨ। ਹੁਣ ਸਾਰੇ ਆਪਣੇ ਆਪਣੇ ਮੋਰਚਿਆਂ 'ਚ ਦੂਰ ਦੂਰ ਬੈਠੇ ਹੋਏ ਨੇ, ਜਦੋਂ ਇਹ ਸਾਰੇ ਇੱਕ ਥਾਂ 'ਤੇ ਇਕੱਠੇ ਹੋ ਜਾਣਗੇ, ਫਿਰ ਆਪਾਂ ਇਹਨਾਂ ਇਕੱਠੇ ਹੋਇਆਂ ਉੱਤੇ

ਕਹਿੰਦਾ ਵੀ ਫਿਰ ਆਪਾਂ ਜਿੱਤ ਹਾਸਲ ਕਰਾਂਗੇ, ਫਤਿਹ ਲੇਤ, ਫਤਿਹ ਹਾਸਲ ਕਰ ਲੈਣੀ ਹੈ। ਜਦੋਂ ਆਪਾਂ ਜਿੱਤ ਹਾਸਲ ਕਰ ਲੈਣੀ ਫਿਰ ਆਪਾਂ ਨਗਰ ਦੇ ਵਿੱਚ ਵੜ ਜਾਣਾ, ਫਿਰ ਆਪਾਂ ਅਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਜਾਣਾ। ਜਦੋਂ ਆਪਾਂ ਇੱਕ ਵਾਰੀ ਅਨੰਦਪੁਰ ਸਾਹਿਬ ਦੇ ਵਿੱਚ ਵੜ ਗਏ ਫਿਰ ਆਪਾਂ ਇੱਦਾਂ ਨਾ ਭੱਜਾਂਗੇ, ਇੱਦਾਂ ਆਪਾਂ ਉੱਥੇ ਵਸੇਵਾ ਕਰਾਂਗੇ ਜਿਵੇਂ ਚੋਰ ਘਾਤ ਲਾ ਕੇ ਬਹਿੰਦੇ, ਬਸ ਉੱਦਾਂ ਹੁਣ ਆਪਾਂ ਉਹਨਾਂ ਉੱਤੇ ਹਮਲਾ ਕਰਨਾ ਘਾਤ ਲਾ ਕੇ, ਉੱਦਾਂ ਹੀ ਉਹਨਾਂ ਉੱਤੇ ਆਪਾਂ ਦੌੜ ਕੇ ਪੈ ਜਾਣਾ ਜਿਵੇਂ ਚੋਰ ਚੋਰੀ ਵਾਸਤੇ ਦੌੜਦੇ ਨੇ, ਅਤੇ ਫਿਰ ਆਪਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਅੰਦਰ ਪ੍ਰਵੇਸ਼

ਜਦੋਂ ਭੀਮ ਚੰਦ ਨੇ ਸਾਰਾ ਕੁਛ ਸੁਣਿਆ ਜਾਣੀ ਉਹਦੇ ਅੰਦਰਲਾ ਹੌਂਸਲਾ ਟੁੱਟ ਚੁੱਕਿਆ ਸੀ। ਭੀਮ ਚੰਦ ਨੇ ਵੇਖ ਲਿਆ ਸੀ ਵੀ ਮੇਰੇ ਹੱਥ ਵੱਸ ਦੀ ਗੱਲ ਕੋਈ ਨਹੀਂ, ਹੁਣ ਉਹ ਚਾਹੁੰਦਾ ਸੀ ਵੀ ਕੋਈ ਆ ਕੇ ਮੈਨੂੰ ਹੌਂਸਲਾ ਦੇਵੇ, ਕੋਈ ਆ ਕੇ ਤੇ ਕਵੇ ਵੀ ਜੰਗ ਆਪਾਂ ਜਿੱਤਾਂਗੇ। ਹੁਣ ਜਿਹੜਾ ਵੀ ਕਹਿ ਰਿਹਾ ਸੀ ਉਹ ਇਹ ਕਹਿ ਰਿਹਾ ਸੀ ਵੀ ਭੀਮ ਚੰਦ ਆਪਣਾ ਬੜਾ ਨੁਕਸਾਨ ਹੋ ਗਿਆ, ਲੱਗਦਾ ਨਹੀਂ ਵੀ ਆਪਾਂ ਜੰਗ ਜਿੱਤਾਂਗੇ। ਹੁਣ ਇਹਨੇ ਜਦੋਂ ਇੰਨੀ ਗੱਲ ਕਹੀ ਨਾ ਵੀ ਪ੍ਰਵਾਹ ਨਾ ਕਰੋ ਸਵੇਰੇ ਮੈਂ ਜਾਂਦਾ, ਅਤੇ ਭੀਮ ਚੰਦ ਕਹਿੰਦਾ ਵੀ ਸ਼ਾਬਾਸ਼ ਤੇਰੇ ਭਾਈ ਤੂੰ ਹੀ ਵੱਡਾ ਯੋਧਾ ਹੈ। ਬੜਾ ਖੁਸ਼ ਹੋਇਆ ਸੀ ਭੀਮ ਚੰਦ ਸੁਣ ਕੇ। ਜਦੋਂ ਉਹਨੇ ਕੇਸਰੀ ਚੰਦ ਦੀ ਜ਼ੁਬਾਨੋਂ ਸੁਣਿਆ ਨਾ, ਉਹਦੇ ਹਿਰਦੇ ਨੂੰ ਬੜੀ ਖੁਸ਼ੀ ਮਿਲੀ, ਬੜਾ ਆਨੰਦ ਮਿਲਿਆ। ਫਿਰ ਉਹ ਆਪਣੀ ਜ਼ੁਬਾਨੋਂ ਕਹਿੰਦਾ ਸਾਧ ਸਾਧ, ਸਾਧ ਦਾ ਮਤਲਬ ਸ਼ਾਬਾਸ਼, ਸ਼ਾਬਾਸ਼ ਸ਼ਾਬਾਸ਼, ਤੂੰ ਵੱਡਾ ਯੋਧਾ ਹੈ, ਮੈਨੂੰ ਫਖਰ ਹੈ ਤੇਰੇ 'ਤੇ, ਤੂੰ ਸਵੇਰੇ ਜੰਗ ਦੇ ਮੈਦਾਨ 'ਚ ਜਾਵੇਂਗਾ ਅਤੇ ਜਿਵੇਂ ਤੂੰ ਬੋਲਿਆ ਹੈ ਇਸੇ ਤਰ੍ਹਾਂ ਹੀ ਜਿੱਤ ਹਾਸ

ਕੋਈ ਹੁਣ ਹੀ ਹੈ ਤਾਂ ਪੁਰਸ਼ਾਰਥ ਨਹੀਂ ਕਰਨ ਲੱਗਾ, ਤੂੰ ਜਦੋਂ ਕਦੋਂ ਵੀ ਲੜਿਆ ਹੈ ਨਾ ਤਾਂ ਵੈਰੀ ਨੂੰ ਮਾਰਦਾ ਹੀ ਰਿਹਾ, ਤੂੰ ਇਕੱਲੀਆਂ ਗੱਲਾਂ ਥੋੜ੍ਹੀ ਕਰ ਰਿਹਾ, ਤੂੰ ਜਦੋਂ ਵੀ ਜੰਗ ਕੀਤੀ ਹੈ ਉਦੋਂ ਵੈਰੀ ਨੂੰ ਮਾਰਿਆ ਹੀ ਹੈ। ਔਰ ਇਹਦੇ 'ਚ ਕੋਈ ਅਤਕਥਨੀ ਨਹੀਂ ਜੀ, ਕੇਸਰੀ ਚੰਦ ਬੜਾ ਵੱਡਾ ਯੋਧਾ ਹੈ, ਆਪਣੇ ਆਪ 'ਚ ਬਹੁਤ ਵੱਡਾ ਯੋਧਾ ਹੈ। ਆਪਾਂ ਪੜ੍ਹਦੇ ਆਏ ਹਾਂ ਪਹਿਲਾਂ ਇਤਿਹਾਸ ਵਿੱਚ ਵੀ ਪਹਾੜੀ ਰਾਜੇ ਵੱਡੇ ਯੋਧੇ ਨੇ, ਇਹਨਾਂ ਦੇ ਸੂਰਬੀਰ ਵੱਡੇ ਨੇ, ਬਸ ਇਹਨਾਂ ਨੇ ਭੁਲੇਖਾ ਇਹ ਆਪਣੇ ਮਨ 'ਚ ਰੱਖਿਆ ਹੈ ਵੀ ਅਸੀਂ ਵੱਡੇ ਹਾਂ, ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਸਾਡੇ ਤੋਂ ਛੋਟੇ ਨੇ। ਇਹਨਾਂ ਨੇ ਇਹ ਭਰਮ ਆਪਣੇ ਮਨ 'ਚ ਰੱਖਿਆ ਵੀ ਸਾਡੇ ਅੱਗੇ ਵੱਡੇ ਤੋਂ ਵੱਡਾ ਯੋਧਾ ਨਹੀਂ ਟਿਕ ਸਕਿਆ ਅਤੇ ਗੁਰੂ ਕੇ ਸਿੰਘ ਅਤੇ ਗੁਰੂ ਸਾਹਿਬ ਆਪ ਕੀ ਨੇ, ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇਸ ਗੱਲ ਦੇ ਤੋਂ ਉਹ ਅਣਜਾਣ ਸਨ ਵੀ ਜਿਨ੍ਹਾਂ ਨਾਲ ਅਸੀਂ ਲੜੇ ਹਾਂ ਉਹ ਸਾਰੇ ਬੜੇ ਬਲੀ ਹੋਣਗੇ, ਜਿੱਤ ਸਾਡੀ ਹੋਈ ਹੈ, ਪਰ ਜਿਨ੍ਹਾਂ ਨਾਲ ਹੁਣ ਲੜਨ ਚੱਲੇ ਹਾਂ, ਜਿਨ੍ਹਾਂ ਨਾਲ ਹੁਣ ਜੰਗ ਕਰਨ ਲੱਗੇ ਹਾਂ, ਇਹ ਸਾਡੇ ਤੋਂ ਬਲੀ ਨੇ। ਇਹ ਤਾਂ ਜੇ ਇੱਕ ਇੱਕ ਸਿੱਖ ਵੀ ਡਟ ਕੇ ਖੜੋ ਗਿਆ ਤਾਂ ਫਿਰ ਅਸੀਂ ਬਾਈ ਧਾਰ ਦੇ ਰਾਜੇ ਉਹਦਾ ਇੱਕ ਸਿੱਖ ਦਾ ਵੀ ਕੁਛ ਨਹੀਂ ਵਿਗਾੜ ਸਕਦੇ। ਬਸ ਇਹਨਾਂ ਨੇ ਆਪਣੇ ਮਨ ਦੇ ਵਿੱਚ ਨਹੀਂ ਸੀ ਵਿਚਾਰਿਆ, ਜਿਸ ਕਰਕੇ ਰਾਜਾ ਕੇਸਰੀ ਚੰਦ ਆਪਣੇ ਆਪ ਨੂੰ ਵੱਡਾ ਦੱਸੀ ਜਾਂਦਾ ਅਤੇ ਇਹ ਆਖਦਾ ਵੀ ਮੈਂ ਹੁਣ ਜੰਗ ਕਰਾਂਗਾ। ਅਤੇ ਭੀਮ ਚੰਦ ਵੀ ਕਹਿੰਦਾ ਵੀ ਤੂੰ ਵੱਡਾ ਯੋਧਾ, ਅੱਜ ਤੱਕ ਜਿੰਨੀਆਂ ਵੀ ਜੰਗਾਂ ਕੀਤੀਆਂ ਨੇ ਨਾ ਤੂੰ ਉਹਨਾਂ ਸਾਰੀਆਂ ਜੰਗਾਂ ਦੇ ਵਿੱਚ ਜਿੱਤ ਹਾਸਲ

0: ਕਹਿੰਦੇ ਭਾਈ ਇੱਦਾਂ ਕਰੋ, ਜਿਹੜਾ ਹੁਣ ਨਗਰੀ ਨੂੰ ਘੇਰਾ ਪਾ ਗਏ, ਆਪਾਂ ਸਾਰੇ ਆਪਣੇ ਸਿਪਾਹੀ ਖਿਲਾਰੇ ਹੋਏ ਨਾ ਵੱਖ ਵੱਖ ਥਾਵਾਂ 'ਤੇ, ਕੋਈ ਕਿਤੇ ਖੜੋਤਾ ਕੋਈ ਕਿਤੇ ਖੜੋਤਾ, ਉਹ ਘੇਰਾ ਹਟਾ ਦਿਓ, ਹੁਣ ਘੇਰੇ ਦੀ ਲੋੜ ਨਹੀਂ ਹੈ, ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠੇ ਕਰ ਲਓ। ਇਹ ਅਨੰਦਪੁਰ ਸਾਹਿਬ ਦੀ ਉਹ ਜੰਗ ਹੈ ਜੀ ਜਿਹਦੇ ਵਿੱਚ ਪਹਾੜੀ ਰਾਜਿਆਂ ਨੇ ਘੇਰਾ 'ਤੇ ਪਾਇਆ, ਪਰ ਕੁਝ ਚਿਰ ਬਾਅਦ ਉਹ ਇਸ ਆਸ 'ਤੇ, ਜਿਹੜੀ ਆਸ ਹੁਣ ਕੇਸਰੀ ਚੰਦ ਨੇ ਬਣਾਈ ਨਾ ਵੀ ਲੋਹਗੜ੍ਹ ਨੂੰ ਮੈਂ ਜਿੱਤਾਂਗਾ, ਕਿਲ੍ਹਾ ਮੈਂ ਤੋੜਾਂਗਾ, ਮੇਰੇ ਕੋਲ ਹਾਥੀ ਹੈ, ਮੈਂ ਹਾਥੀ ਦਾ ਸਹਾਰਾ ਲਾਂ, ਬਸ ਇਸ ਆਸ ਕਰਕੇ ਉਹਨਾਂ ਸਾਰੇ ਪਹਾੜੀ ਰਾਜਿਆਂ ਨੇ ਜਿਹੜਾ ਪਾਇਆ ਹੋਇਆ ਘੇਰਾ ਸੀ ਅਨੰਦਪੁਰ ਸਾਹਿਬ ਦਾ ਛੱਡਤਾ। ਹੁਣ ਕਵੀ ਜੀ ਨੇ ਜ਼ਿਕਰ ਕੀਤਾ, ਜਿਹਨੇ ਉਹ ਕਹਿੰਦਾ ਵੀ ਤੁਸੀਂ ਘੇਰਾ ਛੱਡੋ, ਹੁਣ ਸਾਰਿਆਂ ਨੂੰ ਇੱਕ ਥਾਂ 'ਤੇ, ਸਾਰਾ ਦਲ ਇੱਕ ਥਾਂ 'ਤੇ ਇਕੱਤਰ ਕਰ ਲਵੋ।
1: ਆਛੀ ਲਾਗੈ ਮਸਲਤ ਤੋਰੀ, ਲਿਹੋ ਕਾਲ ਇਸ ਗੜ ਕੋ ਤੋਰੀ।
0: ਫਿਰ ਭੀਮ ਚੰਦ ਕਹਿੰਦਾ ਮੈਨੂੰ ਤੇਰੀ ਸਲਾਹ ਚੰਗੀ ਲੱਗੀ ਹੈ, ਵੀ ਤੂੰ ਬੜੀ ਚੰਗੀ ਸਲਾਹ ਦਿੱਤੀ ਹੈ, ਔਰ ਮੈਨੂੰ ਤੇਰੇ ਇਹ ਆਖੇ ਹੋਏ ਬੋਲ ਵੀ ਚੰਗੇ ਲੱਗੇ ਨੇ, ਤੇਰੀ ਸਲਾਹ ਵੀ ਚੰਗੀ ਲੱਗੀ ਹੈ, ਆਪਾਂ ਹੁਣ ਘੇਰਾ ਪਾ ਕੇ ਕੀ ਕਰਨਾ ਹੈ, ਘੇਰਾ ਸਾਰਾ ਛੱਡ ਦਿਓ ਅਤੇ ਕੀ ਕਰੋ ਹੁਣ, ਲਿਹੋ ਕਾਲ ਇਸ ਗੜ ਨੂੰ, ਹੁਣ ਇਸ ਗੜ ਨੂੰ ਆਪਾਂ ਤੋੜ ਲੈਣਾ, ਇਸ ਕਿਲੇ ਦੇ ਦਰਵਾਜ਼ੇ ਨੂੰ ਆਪਾਂ ਤੋੜ ਲੈਣਾ ਹੈ।
1: ਅਬ ਹੀ ਤੇ ਦਿਹੋ ਤੇਜ ਮਸਾਲੇ, ਮਦ ਪਿਲਾਏ ਕਰ ਪ੍ਰਾਤ ਵਿਸਾਲੇ।
0: ਹੁਣ ਇੱਦਾਂ ਕਰੋ ਵੀ ਜਿਹੜਾ ਹਾਥੀ ਹੈ ਨਾ, ਜੋ ਹਾਥੀ ਨੂੰ ਲੈ ਕੇ ਜਾਣਾ ਮਸਤ ਨੂੰ, ਵੀ ਇੱਦਾਂ ਕਰੋ ਇਹਨੂੰ ਹੁਣ ਤੋਂ ਹੀ ਮਸਾਲੇ ਦੇਣ ਲੱਗ ਜਾਇਓ, ਦਿਨ ਚੜ੍ਹਾਉਣਾ ਨਾ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਐ ਧੁੱਤ ਕਰ ਦਿਓ, ਮਸਾਲੇ ਦੇਣੇ ਸ਼ੁਰੂ ਕਰ ਦਿਓ ਇਹਨੂੰ, ਇਹਨੂੰ ਮਸਾਲੇ ਦਿਓ, ਜਿੰਨੇ ਤੇਜ਼ ਹੋ ਸਕਦਾ ਉਨੇ ਮਸਾਲੇ ਦਿਓ ਇਹਨੂੰ, ਔਰ ਨਾਲ ਨਾਲ ਇਹਨੂੰ ਜਿੰਨੀ ਹੋ ਸਕਦਾ ਨਾ ਇਹਨੂੰ ਸ਼ਰਾਬ ਪਿਆਓ, ਪ੍ਰਾਤ ਤੱਕ ਸਵੇਰ ਤੱਕ ਇਹਨੂੰ ਸ਼ਰਾਬ ਦੇ ਨਸ਼ੇ ਵਿੱਚ ਅੰਨਿਆ ਕਰ ਦੇਵੋ।
1: ਲੈ ਸਗਰੋ ਦਲ ਹੋ ਪਿਛਾਰੀ, ਸੰਘਾਰੋ ਜੋ ਆਏ ਅਗਾਰੀ।
0: ਵੀ ਆਪਾਂ ਸਾਰਾ ਦਲ ਲੈ ਕੇ ਫਿਰ ਪਿੱਛੇ ਹੋ ਜਾਣਾ, ਸਾਰਾ ਦਲ ਹੈ। ਹੁਣ ਕੇਸਰੀ ਚੰਦ ਨੇ ਬੜੀ ਸੋਹਣੀ ਯੋਜਨਾ ਬਣਾ ਕੇ ਦਿੱਤੀ ਜੀ, ਵੀ ਹਾਥੀ 'ਤੇ ਮੈਂ ਚੜ੍ਹਾਂਗਾ, ਮੈਂ ਅਸਵਾਰ ਹੋਵਾਂਗਾ, ਅਤੇ ਹਾਥੀ ਆਪਾਂ ਅੱਗੇ ਤੋਰ ਲੈਣਾ, ਬਾਕੀ ਸਾਰਾ ਦਲ ਮਗਰ ਆਇਓ ਹਾਥੀ ਦੇ, ਜਿਹੜਾ ਅੱਗੇ ਆਉਂਦਾ ਗਿਆ ਨਾ ਉਹਨੂੰ ਤਾਂ ਹਾਥੀ ਨੇ ਆਪੇ ਹੀ ਮਸਲਦੇ ਜਾਣਾ, ਆਪੇ ਕੁਚਲਦੇ ਜਾਣਾ, ਜਿਹੜਾ ਵੀ ਅੱਗੇ ਆ ਕੇ ਰੋਕਣ ਦਾ

0: ਲਾ ਕੇ ਅੱਗੇ ਜਾਵਾਂਗੇ ਨਾ, ਕਿਲ੍ਹੇ ਦੇ ਦਰਵਾਜ਼ੇ ਦੇ ਅੱਗੇ ਪਹੁੰਚਾਂਗੇ, ਗੇਟ ਦੇ ਅੱਗੇ ਪਹੁੰਚਾਂਗੇ, ਉਦੋਂ ਆਪਾਂ ਇੱਕੋ ਬਲ ਲਾ ਕੇ ਜਦੋਂ ਹਮਲਾ ਕਰਨਾ ਨਾ, ਤਾਂ ਆਪਾਂ ਤਾਂ ਬੜੀ ਆਸਾਨੀ ਨਾਲ ਕਿਲ੍ਹੇ ਦਾ ਗੇਟ ਤੋੜ ਲੈਣਾ, ਕਿਲ੍ਹਾ ਆਪਾਂ ਟੈਟੇਰੀ ਕਰ ਦੇਣਾ ਹੈ।
1: ਪ੍ਰੇਰਿਓ ਕਾਲ ਸਮੀਪ ਮਰਨ ਕੋ, ਕੀਨ ਕੇਸਰੀ ਚੰਦ ਪਰਣ ਕੋ।
0: ਬਸ ਇੱਦਾਂ ਜੀ, ਹੁਣ ਕਵੀ ਜੀ ਨੇ ਵੀ ਜ਼ਿਕਰ ਕਰ ਰਹੇ, ਕਹਿੰਦੇ ਇੱਦਾਂ ਵੀ ਕੇਸਰੀ ਚੰਦ ਨੂੰ ਹੁਣ ਕਾਲ ਹੀ ਪ੍ਰੇਰਨਾ ਦੇ ਰਿਹਾ। ਬਸ ਉਹਦੀ ਮੌਤ ਹੀ ਉਹਨੂੰ ਪ੍ਰੇਰ ਰਹੀ ਹੈ ਵੀ ਤੂੰ ਕੀ ਕਰਨਾ। ਉਹਦੇ ਕਾਲ ਨੇ ਉਹਨੂੰ ਪ੍ਰੇਰਿਆ ਅਤੇ ਸਾਰੀ ਦੀ ਸਾਰੀ ਉਹਨੇ ਹੈ ਨਾ ਤਿਆਰੀ ਕਰਨ ਵਾਸਤੇ ਕਹਿਤਾ ਅਤੇ ਉਹਨੇ ਪ੍ਰਣ ਕਰ ਲਿਆ। ਪ੍ਰਣੀ ਸੀ ਨਾ ਵੀ ਜੇ ਮੈਂ ਨਾ ਕਰਾਂ ਤਾਂ ਮੈਂ ਦੋਸ਼ੀ ਹਾਂ। ਹੁਣ ਕਿੱਡੀ ਵੱਡੀ ਗੱਲ ਆਖੀ ਹੈ ਜੀ ਕੇਸਰੀ ਚੰਦ ਨੇ, ਵੀ ਜੇ ਮੈਂ ਨਾ ਜੰਗ ਜਿੱਤ ਕੇ ਆਵਾਂ ਸੂਰਜ ਛਿਪਣ ਤੋਂ ਪਹਿਲਾਂ, ਤਾਂ ਮੈਨੂੰ ਆਪਣੇ ਪਿਓ ਦੀ ਔਲਾਦ ਨਾ ਆਖਿਆ। ਹੁਣ ਇਹ ਸਾਰੀਆਂ ਉਹਦੀਆਂ ਉਹਦੇ ਕੀਤੇ ਹੋਏ ਪ੍ਰਣ ਨੇ ਸਾਰੇ, ਵੀ ਫਿਰ ਮੈਂ ਉਹ ਦੋਸ਼ੀ ਹੋਵਾਂਗਾ ਜਿਹਨੇ ਗਾਂ ਨੂੰ ਲੱਤ ਮਾਰੀ ਆ, ਮੈਂ ਉਹ ਦੋਸ਼ੀ ਹੋਵਾਂਗਾ ਜਿਹਨੇ ਵੇਦ ਪੜ੍ਹਨ ਤੋਂ ਰੋਕਿਆ, ਮੇਰੇ ਉੱਤੇ ਦੋਸ਼ ਹੋਏਗਾ ਲੜਕੀ ਨੂੰ ਮਾਰਨ ਦਾ, ਮੇਰੇ ਉੱਤੇ ਦੋਸ਼ ਹੋਏਗਾ ਬ੍ਰਾਹਮਣ ਨੂੰ ਮਾਰਨ ਦਾ ਨਾ, ਮੇਰੇ ਉੱਤੇ ਸਾਰੇ ਦੋਸ਼ ਹੋਣਗੇ ਜੇ ਮੈਂ ਜੰਗ ਕਰਨ ਵਾਸਤੇ ਸਵੇਰੇ ਨਾ ਜਾਵਾਂ। ਅਤੇ ਕਵੀ ਜੀ ਆਖ ਰਹੇ ਨੇ ਵੀ ਇਹ ਸਾਰਾ ਕੁਛ ਉਹਦੇ ਤੋਂ ਕਾਲ ਹੀ ਉਹਨੂੰ ਪ੍ਰੇਰ ਕੇ ਕਰਵਾ ਰਿਹਾ, ਉਹਦੀ ਮੌਤ ਉਹਦੇ ਤੋਂ ਪ੍ਰਣ ਦਵਾ ਰਹੀ ਹੈ।
1: ਤਿਆਰੀ ਕਰਨ ਲੱਗਿਓ ਕਹਿ ਲੂਰੀ, ਲਖੈ ਕੇ ਹੋਵੇ ਲਾਲ ਸਾ ਪੂਰੀ।
0: ਕਹਿਲੂਰੀ ਆ ਰਾਜਾ ਜਿਹੜਾ ਉਹ ਤਿਆਰੀ ਕਰਨ ਲੱਗਿਆ, ਮਨ ਦੇ ਵਿੱਚ ਇਹ ਧਾਰ ਕੇ ਵੀ ਲੱਗਦਾ ਵੀ ਹੁਣ ਇੱਛਾ ਪੂਰੀ ਹੋ ਜਾਏਗੀ, ਜੋ ਅਸੀਂ ਲਾਲਸਾ ਧਾਰੀ ਆ ਉਹ ਸਾਡੀ ਪੂਰੀ ਹੋ ਜਾਣੀ। ਉਹ ਲਾਲਸਾ ਹੁਣ ਉਹਨਾਂ ਨੇ ਇਹੀ ਰੱਖੀ ਆ ਵੀ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣਾ ਅਸੀਂ। ਉਹਨੂੰ ਇਹ ਲੱਗਦਾ ਵੀ ਜਦੋਂ ਸਵੇਰੇ ਮਸਤ ਹਾਥੀ ਨੇ ਅੱਗੇ ਲੱਗ ਕੇ ਜਾਣਾ, ਇਹ ਤਾਂ ਬੜਾ ਸੌਖਾ ਹੋ ਜਾਣਾ, ਬੰਦੇ ਬੰਦਿਆਂ ਨਾਲ ਤਾਂ ਲੜਨਗੇ, ਬੰਦੇ ਹਾਥੀ ਨਾਲ ਕਿੱਥੋਂ ਲੜਨਗੇ। ਉਹ ਵੀ ਉਹ ਹਾਥੀ ਜਿਹੜਾ ਸ਼ਰਾਬ ਦੇ ਨਸ਼ੇ 'ਚ ਅੰਨਾ ਹੋਇਆ, ਉਹਦਾ ਕਿਸੇ ਨੇ ਕੀ ਵਿਗਾੜ ਲੈਣਾ। ਉਹਨਾਂ ਨੂੰ ਇਹ ਸੀ ਵੀ ਸਵੇਰੇ ਤਾਂ ਸਾਡੀ ਜਿੱਤ ਹੁਣ ਪੱਕੀ ਹੈ, ਬੜੇ ਲੰਮੇ ਚਿਰ ਤੋਂ ਅਸੀਂ ਲੱਗੇ ਜੰਗ ਕਰਨ, ਹੱਥ ਪੱਲੇ ਸਾਡੇ ਕੁਛ ਨਹੀਂ ਪਿਆ, ਪਰ ਸਵੇਰੇ ਅਸੀਂ ਜੰਗ ਜਿੱਤ ਜਾਣੀ ਹੈ। ਜਿਹੜਾ ਕਹਿਲੂਰੀਆ ਰਾਜਾ ਸੀ ਉਹਨੂੰ ਵੀ ਆਸ ਆਪਣੀ ਪੂਰੀ ਹੁੰਦੀ ਨਜ਼ਰ

ਇੱਕ ਮਨੁੱਖ ਨੂੰ ਕਹਿ ਕੇ ਨਾ ਵੀ ਸਾਰਾ ਜਿੰਨਾ ਘੇਰਾ ਜਿੱਡੀ ਦੂਰ ਦੂਰ ਪਹਾੜੀ ਸੈਨਾ ਮੋਰਚੇ ਲਾ ਕੇ ਬੈਠੀ ਪਾਈ, ਉਹਨਾਂ ਸਾਰਿਆਂ ਨੂੰ ਜਾ ਕੇ ਆਖ ਦਿਓ ਵੀ ਘੇਰਾ ਛੱਡ ਕੇ ਇੱਕ ਥਾਂ 'ਤੇ ਆ ਜਾਓ, ਘੇਰਾ ਛੱਡ ਦਿਓ, ਘੇਰਾ ਛੱਡ ਕੇ ਮੋਰਚੇ ਛੱਡ ਕੇ ਉੱਥੇ ਪਹੁੰਚੋ ਜਿੱਥੇ ਸਾਰੀ ਫੌਜ ਇੱਕ

0: ਇੱਦਾਂ ਫਿਰ ਆਪਾਂ ਸਾਰੇ ਚੰਗੇ ਹੋਵਾਂਗੇ ਨਾ, ਚੰਗੇ ਰਹਿ ਜਾਂਗੇ ਆਪਾਂ, ਸੌਖੇ ਵੀ ਹੋ ਜਾਂਗੇ ਆਪਾਂ, ਜੰਗ ਵੀ ਜਿੱਤ ਜਾਂਗੇ। ਅਤੇ ਗੁਰੂ ਗੋਬਿੰਦ ਸਿੰਘ ਨੇ ਆਪੇ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਣਾ। ਕਿੱਡੇ ਸੋਹਣੇ ਖਿਆਲੀ ਪਲਾਓ ਇਹ ਆਪਣੇ ਮਨਾਂ ਦੇ ਵਿੱਚ ਬਣਾ ਕੇ ਬੈਠੇ ਨੇ। ਇਹਨਾਂ ਨੂੰ ਇਹੀ ਲੱਗੀ ਜਾਂਦਾ ਹੈ ਵੀ ਜਿਵੇਂ ਅਸੀਂ ਮੌਤ ਤੋਂ ਡਰ ਕੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਹਾਂ, ਉੱਦਾਂ ਗੁਰੂ ਗੋਬਿੰਦ ਸਿੰਘ ਵੀ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਣਗੇ। ਇਹਨਾਂ ਨੂੰ ਇਹ ਭੁਲੇਖ ਹੈ, ਇਸੇ ਲਈ ਇਹ ਆਪਣੇ ਖਿਆਲੀ ਪਲਾਓ ਉੱਦਾਂ ਦੇ ਬਣਾਈ ਜਾਂਦੇ ਨੇ ਜਿੱਦਾਂ ਦੇ ਆਮ ਇਨਸਾਨ ਦੇ ਪ੍ਰਤੀ ਮਨ ਵਿੱਚ ਹੁੰਦੇ ਨੇ। ਕਹਿੰਦੇ ਵੀ ਆਪਾਂ ਜਦੋਂ ਹਮਲਾ ਇਕੱਠਿਆਂ ਨੇ ਕਰਨਾ ਹੈ ਆਪਾਂ ਲਈ ਸੁੱਖ ਵਾਲਾ ਹੋਏਗਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਫਿਰ ਸਾਨੂੰ ਵੇਖ ਕੇ, ਸਾਡਾ ਜ਼ੋਰ ਵੇਖ ਕੇ, ਸਾਡਾ ਬਲ ਵੇਖ ਕੇ, ਉਹ ਜੰਗ ਦਾ ਮੈਦਾਨ ਛੱਡ ਕੇ, ਕਿਲ੍ਹਾ ਛੱਡ ਕੇ ਆਪੇ ਹੀ ਉਹ ਦੌੜ ਜਾਵਣਗੇ।
1: ਸਭ ਮਹਿ ਪ੍ਰਗਟ ਭਈ ਇਹ ਮਸਲਤ, ਹੋਤ ਪ੍ਰਾਤ ਕੇ ਲਿਹਿ ਦੁਰਗ ਹਤ।
0: ਸਾਰਿਆਂ ਦੇ ਵਿੱਚ ਰਾਤੋ ਰਾਤ ਇਹ ਮਸਲਤ ਹੋ ਗਈ, ਸਾਰਿਆਂ 'ਚ ਸਲਾਹ ਬਣ ਗਈ, ਮਸ਼ਵਰਾ ਹੋ ਗਿਆ, ਪੱਕਿਆਂ ਹੋ ਗਿਆ ਵੀ ਆਪਾਂ ਸਵੇਰ ਹੁੰਦੇ ਹਾਂ ਹੁਣ ਕਿਲ੍ਹਾ ਜਿੱਤ ਲੈਣਾ, ਕਿਲ੍ਹੇ ਨੂੰ ਆਪਾਂ ਮਾਰ ਲੈਣਾ ਹੈ।
1: ਨਿਜ ਨਿਜ ਸਿਵਰ ਗਏ ਸਭ ਰਾਜੇ, ਚਿਤਵਤ ਜਾਤ ਜੰਗ ਕੇ ਕਾਜੇ।
0: ਸਾਰੇ ਫਿਰ ਰਾਜੇ ਆਪਣੇ ਆਪਣੇ ਤੰਬੂਆਂ 'ਚ ਗਏ, ਜਿੱਥੇ ਜਿੱਥੇ ਕਿਸੇ ਨੇ ਤੰਬੂ ਲਾਇਆ ਨਾ ਰਾਜਿਆਂ ਨੇ, ਆਪਣੇ ਆਪਣੇ ਸਿਵਰਾਂ 'ਤੇ ਟਿਕਾਣਿਆਂ 'ਤੇ ਗਏ। ਅਤੇ ਜਾਂਦਿਆਂ ਵੀ ਸੋਚੀ ਜਾਂਦੇ ਹੁਣ ਰਾਤੀ ਨੀਂਦ ਥੋੜ੍ਹੀ ਆਉਣੀ ਸੀ ਇਹਨਾਂ ਨੂੰ, ਪਹਿਲੋਂ ਨੀਂਦ ਇਸ ਕਰਕੇ ਨਹੀਂ ਆਉਂਦੀ ਵੀ ਸਾਰਾ ਦਿਨ ਸਾਨੂੰ ਇੱਦਾਂ ਮਾਰਿਆ ਵੀ ਜਿਵੇਂ ਹੈ ਨਾ ਸਾਰੀ ਹਿਰਨਾਂ ਦੀ ਡਾਰ ਦੌੜਦੀ ਹੈ ਸ਼ੇਰ ਦੇ ਆਉਣ 'ਤੇ, ਵੀ ਸਾਨੂੰ ਤਾਂ ਰਾਤ ਨੂੰ ਵੀ ਨਹੀਂ ਟਿਕਣ ਦਿੰਦੇ, ਹੁਣ ਇਸ ਕਰਕੇ ਨੀਂਦ ਆਉਣੀ, ਹੁਣ ਚਾਵੜਾ ਵੀ ਸਵੇਰੇ ਅਸੀਂ ਜਿੱਤ ਜਾਣਾ, ਹੁਣ ਇਸ ਕਰਕੇ ਨਹੀਂ, ਪਹਿਲਾਂ ਡਰ ਕਰਕੇ ਨਹੀਂ ਸੀ ਆਉਂਦੀ ਨੀਂਦ, ਹੁਣ ਚਾ ਕਰਕੇ ਨਹੀਂ ਆ ਰਹੀ। ਔਰ ਸਾਰੇ ਤੁਮ ਆਪਣੇ ਆਪਣੇ ਸ਼ਿਵਰਾਂ 'ਚ ਬੈਠੇ ਹੋਏ ਕਵੀ ਜੀ ਕਹਿੰਦੇ ਵੀ ਆਪਣੇ ਮਨ ਦੇ ਅੰਦਰ ਨਾ ਸੋਚੀ ਜਾਂਦੇ ਨੇ ਵੀ ਸਵੇਰੇ ਜੰਗ ਕਿੱਦਾਂ ਹੋਏਗੀ, ਹੈ ਨਾ, ਜੰਗ ਕਿੱਡੀ ਸੋਹਣੀ ਹੋਏਗੀ ਸਵੇਰੇ, ਸਵੇਰੇ ਜੰਗ ਦੇ ਵਿੱਚ ਸਾਡਾ ਪ੍ਰਭਾਵ ਹੋਏਗਾ, ਸਵੇਰੇ ਜੰਗ ਦੇ ਵਿੱਚ ਸਾਡਾ ਜ਼ੋਰ ਹੋਏਗਾ। ਇੱਦਾਂ ਸੋਚਦੇ ਜਾਂਦੇ ਆਪਣੇ ਤੰਬੂਆਂ 'ਚ ਬੈਠੇ ਨੇ ਆਰਾਮ ਕਰਨ ਲਈ, ਹੈ ਨਾ, ਲੇਟੇ 'ਤੇ ਰਾਜੇ ਆਪਣੇ ਪਲੰਘਾਂ ਦੇ ਉੱਤੇ ਲੇਟੇ ਹੋਏ ਵੀ ਸੋਚੀ ਜਾਂਦੇ ਵੀ ਸਵੇਰੇ ਜੰਗ ਕਿੱਦਾਂ ਦੀ ਹੋਏਗੀ, ਵੀ ਅਸੀਂ ਜੰਗ ਕਰਨੀ ਸਵੇਰੇ, ਅਤੇ ਕੇਸਰੀ ਚੰਦ ਨੇ ਹਾਥੀ ਲੈ ਕੇ ਜਾਣਾ, ਮਗਰ ਸਾਡੀ ਫੌਜ ਨੇ ਜਾਣਾ, ਜੰਗ ਤਾਂ ਸਾਡੀ ਹੈ ਸਵੇਰੇ। ਇਸ ਤਰ੍ਹਾਂ ਜੀ ਇਹ ਸਾਰੀ ਰਾਤ ਸਵੇਰ ਦੀ ਹੋਣ ਵਾਲੀ ਜੰਗ ਨੂੰ

0: ਜਿਹੜਾ ਕਿੰਨੇ ਲੰਮੇ ਸਮੇਂ ਤੋਂ ਘਮਸਾਣ ਤੁਰਿਆ ਆਉਂਦਾ, ਜੋ ਸੋਚ ਰਹੇ ਨੇ ਹੁਣ ਵੀ ਬੜੇ ਮਹੀਨੇ ਤੋਂ ਉੱਤੇ ਹੋ ਚੱਲਿਆ ਘਮਸਾਣ ਦਾ ਯੁੱਧ ਚੱਲਦਿਆਂ, ਵੀ ਹੁਣ ਸਵੇਰੇ ਇਸ ਘਮਸਾਣ ਦੇ ਯੁੱਧ ਦਾ ਅੰਤ ਹੋਏਗਾ ਜਦੋਂ ਆਪਾਂ ਕਿਲ੍ਹਾ ਜਿੱਤਣਾ ਹੈ। ਉਹ ਤਾਂ ਜਿੱਤੀ ਬੈਠੇ ਨੇ ਜੀ ਕਿਲ੍ਹਾ, ਰਾਤੋਂ ਰਾਤ ਉਹਨਾਂ ਨੇ ਕਿਲ੍ਹਾ ਜਿੱਤ ਲਿਆ ਆਪਣੇ ਖਿਆਲਾਂ ਦੇ ਵਿੱਚ। ਰਾਤੋਂ ਰਾਤ 'ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਭੇਜਤਾ, ਰਾਤੋਂ ਰਾਤ ਉਹਨਾਂ ਨੇ ਗੁਰੂ ਕਿਆਂ ਸਿੱਖਾਂ ਨੂੰ ਆਪਣੇ ਮਸਤ ਹਾਥੀ ਦੇ ਪੈਰਾਂ ਹੇਠਾਂ ਲਤਾੜਤਾ ਉਹਨਾਂ ਨੇ ਰਾਤੋਂ ਰਾਤ ਜੋ ਖਿਆਲਾਂ ਵਿੱਚ ਉਹਨਾਂ ਨੂੰ। ਪਰ ਦਿਨੇ ਕੀ ਬਣਨਾ ਇਹ ਨਹੀਂ ਪਤਾ, ਦਿਨੇ ਜੋ ਬਣਨਾ ਇਹ ਨਹੀਂ ਪਤਾ। ਰਾਤੋਂ ਰਾਤ 'ਤੇ ਉਹਨਾਂ ਨੇ ਇੱਕ ਵਾਰੀ ਆਪਣੇ ਮਨ 'ਚ ਇਹ ਖਿਆਲ ਬਣਾ ਲਏ ਨੇ ਵੀ ਲੋਹਗੜ੍ਹ ਸਾਡਾ, ਗੁਰੂ ਗੋਬਿੰਦ ਸਿੰਘ ਲੋਹਗੜ੍ਹ ਛੱਡ ਕੇ ਚਲੇ। ਸੁਪਨੇ ਇਉਂ ਕਹਿ ਲਓ ਵੀ ਸੁਪਨਾ ਹੀ ਬਣਾ ਲਿਆ ਉਹਨਾਂ ਨੇ, ਵੀ ਲੈ ਅਸੀਂ ਤਾਂ ਲੋਹਗੜ੍ਹ ਦੇ ਵਿੱਚ ਰਾਜ ਬਣਾ ਲਿਆ ਆਪਣਾ, ਸਾਡਾ ਤਾਂ ਰਾਜ ਸਥਾਪਿਤ ਕਰ ਲਿਆ ਅਸੀਂ, ਅਨੰਦਪੁਰ ਸਾਹਿਬ ਦੇ ਉੱਤੇ ਅਸੀਂ ਕਬਜ਼ਾ ਕਰ ਲਿਆ। ਕਵੀ ਜੀ ਕਹਿੰਦੇ ਵੀ ਇਹ ਸਾਰੇ ਨਾ ਹੁਣ ਸੋਚੀ ਜਾਂਦੇ ਵੀ ਬੜੇ ਲੰਮੇ ਅਰਸੇ ਤੋਂ ਜੰਗ ਚੱਲ ਰਹੀ ਸੀ, ਸਵੇਰੇ ਇਸ ਜੰਗ ਦਾ ਅੰਤ ਹੋਏਗਾ ਅਤੇ ਸਾਡੇ ਹੱਥ ਵਿੱਚ ਹਾਰਦਿਆਂ ਹਾਰਦਿਆਂ ਫਿਰ ਜਿੱਤ ਆਵੇਗੀ। ਅਤੇ ਇੱਕ ਗੱਲ ਤਾਂ ਪੱਕੀ ਹੈ ਵੀ ਹੁਣ ਸਾਨੂੰ ਜਿੱਤਣ ਤੋਂ ਕੋਈ ਰੋਕ ਨਹੀਂ ਸਕਦਾ।
1: ਡੇਰੇ ਗਯੋ ਕੇਸਰੀ ਚੰਦ ਇੱਕ ਹਾਥੀ ਕੋ ਗਰਬ ਬਿਲੰਦ।
0: ਆਪਣੇ ਡੇਰੇ ਪਹੁੰਚਿਆ ਕੇਸਰੀ ਚੰਦ ਆਪਣੇ ਟਿਕਾਣੇ 'ਤੇ, ਉੱਥੇ ਜਾ ਕੇ ਇਹਨੇ ਆਪਣੇ ਹਾਥੀ ਵੱਲ ਵੇਖਿਆ। ਹਾਥੀ ਵੱਲ ਜਦੋਂ ਵੇਖਿਆ ਨਾ, ਉਹਦਾ ਵਿਸ਼ਾਲ ਆਕਾਰ ਵੇਖਿਆ, ਉਹਦਾ ਰੂਪ ਵੇਖਿਆ ਨਾ, ਵੇਖ ਕੇ ਬੜਾ ਖੁਸ਼ ਹੋਇਆ ਅਤੇ ਹੰਕਾਰੀ ਬੜਾ ਹੋ ਗਿਆ ਵੀ ਸਵੇਰੇ ਇਹਨੇ ਜੰਗ ਜਿਤਾਉਣੀ ਹੈ। ਜਿਵੇਂ ਇੱਕ ਯੋਧਾ ਆਪਣੇ ਹਥਿਆਰਾਂ ਨੂੰ ਆਪਣੇ ਕੋਲ ਰੱਖਦਾ ਹੋਇਆ ਕਹਿੰਦਾ ਨਾ ਵੀ ਇਹਨਾਂ ਹਥਿਆਰਾਂ ਦੇ ਸਿਰ 'ਤੇ ਮੈਂ ਜੰਗ ਜਿੱਤਣੀ, ਉੱਦਾਂ ਕੇਸਰੀ ਚੰਦ ਨੂੰ ਲੱਗੀ ਜਾਂਦਾ ਵੀ ਇਹ ਹਾਥੀ ਨੇ ਮੈਨੂੰ ਸਵੇਰੇ ਜੰਗ ਜਿਤਾਉਣੀ। ਹਾਥੀ ਨੂੰ ਵੇਖ ਕੇ ਆਪਣੇ ਮਨ ਦੇ ਅੰਦਰ ਹੋਰ ਹੰਕਾਰ

0: ਇਹਨੇ ਜੀ ਵੇਖਿਆ ਗਿਰਕੋ ਸਿੰਘ ਮਨ ਬੜਾ ਪਹਾੜੀ ਰਾਜਿਆਂ ਦਾ ਜਿਹੜਾ ਹਾਥੀ ਨਾ ਕੇਸਰੀ ਚੰਦ ਦਾ ਹਾਥੀ ਬਹੁਤ ਭਾਰੀ ਹੈ, ਇਸ ਤਰ੍ਹਾਂ ਉਹਨੂੰ ਨਾ ਵਾਰ ਵਾਰ ਕੇਸਰੀ ਚੰਦ ਰਾਜਾ ਜਿਹੜਾ ਉਹ ਵੇਖ ਰਿਹਾ ਹੈ।
1: ਤਵੇ ਪੁਲਾਦੀ ਢਾਲ ਵਿਸਾਲਾ ਲਏ ਸਕੇਲ ਅਨਾਏ ਉਤਾਲਾ।
0: ਉਦੋਂ ਫਿਰ ਉਹਦੀ ਹੁਣ ਤਿਆਰੀ ਕਰਨੀ ਸ਼ੁਰੂ ਕਰ ਲਈ, ਜਿਵੇਂ ਉਹਨੇ ਕਿਹਾ ਸੀ ਵੀ ਰਾਤੋ ਰਾਤ ਇਹਨੂੰ ਮਸਾਲੇ ਦਿਓ ਜਿੰਨੇ ਦਿੱਤੇ ਜਾ ਸਕਦੇ, ਤੇਜ਼ ਮਸਾਲੇ ਦਿਓ ਇਹਨੂੰ, ਇਹਨੂੰ ਸ਼ਰਾਬ ਪਿਆਓ, ਨਸ਼ਾ ਪਿਆਓ ਇਹਨੂੰ, ਹੈ ਨਾ। ਫਿਰ ਉਹਨੂੰ ਹੁਣ ਜੰਗ ਦੇ ਮੈਦਾਨ 'ਚ ਲੈ ਕੇ ਜਾਣਾ, ਉਹਨੂੰ ਉਹਦਾ ਬਚਾਅ ਵੀ ਚਾਹੀਦਾ, ਹੈ ਨਾ। ਅਤੇ ਉਦੋਂ ਕਵੀ ਜੀ ਜਿਵੇਂ ਕਹਿ ਰਹੇ, ਕਹਿੰਦੇ ਉਹਨਾਂ ਨੇ ਨਾ ਤਵੇ ਪੁਲਾਦੀ ਢਾਲ, ਪੁਲਾਦੀ ਢਾਲਾਂ ਜਿਹੜੀਆਂ ਤਵੇ ਵਰਗੀਆਂ ਵੱਡੀਆਂ ਵੱਡੀਆਂ ਢਾਲਾਂ ਉਸ ਵੇਲੇ ਉਹਨਾਂ ਨੇ ਲੈ ਕੇ

ਸਾਰੀ ਉਹਨਾਂ ਨੇ ਸ਼ਰਾਬ ਮੰਗਵਾ ਲਈ, ਬਹੁਤ ਸਾਰੀਆਂ ਵਸਤੂਆਂ ਮੰਗਾ ਲਈਆਂ, ਜਿਹੜੀਆਂ ਜਿਹੜੀਆਂ ਹਾਥੀ ਨੂੰ ਦੇਣੀਆਂ ਸੀ ਖਾਣ ਨੂੰ ਪੀਣ ਨੂੰ, ਉਹ ਸਾਰੀਆਂ ਵਸਤੂਆਂ ਉੱਥੇ ਮੰਗ

0: ਜੀ ਹੁਣ ਚੌਗਿਰਦੇ ਇਹ ਮੋਰਚੇ ਲਾ ਕੇ ਬੈਠੇ ਸੀ, ਚੌਗਿਰਦੇ ਮੋਰਚਿਆਂ ਦੇ ਵਿੱਚੋਂ ਇਹ ਉੱਠਣ ਲੱਗ ਪਏ। ਹੁਣ ਜਦੋਂ ਆਪਣੇ ਮੋਰਚੇ ਛੱਡ ਕੇ ਸਾਰੇ ਆਉਣ ਲੱਗ ਪਏ ਨਾ, ਅਤੇ ਸੁਭਾਵਿਕ ਜਿਹੀ ਗੱਲ ਹੈ ਵੀ ਜਿਹੜੇ ਗੁਰੂ ਕੇ ਸਿੱਖ ਮੋਰਚਿਆਂ 'ਚ ਬੈਠੇ ਨੇ ਉਹਨਾਂ ਨੇ ਵੀ ਤਾਂ ਇਸ ਗੱਲ ਨੂੰ ਅਨੁਭਵ ਕੀਤਾ ਹੀ ਹੋਏਗਾ ਨਾ ਵੀ ਇਹ ਕੀ ਵੀ ਹੁਣ ਇਹ ਮੋਰਚੇ ਛੱਡ ਕੇ ਸਾਰੇ ਤੁਰੇ ਜਾਂਦੇ ਨੇ। ਜਦੋਂ ਇਹ ਸਾਰੇ ਆਪਣੇ ਮੋਰਚਿਆਂ ਨੂੰ ਛੱਡ ਕੇ ਇੱਕ ਥਾਂ 'ਤੇ ਇਕੱਤਰ ਹੋਣ ਲੱਗੇ,
1: ਜਵਾਲਾ ਬਮਨੀ ਖਾਲਸੇ ਕਸ ਕਸ ਤਜੀ ਉਤਾਰ।
0: ਗੁਰੂ ਕਿਆਂ ਸਿੱਖਾਂ ਨੂੰ ਇਹ ਹੈ ਵੀ ਇਹ ਕਿਸੇ ਨਾ ਕਿਸੇ ਮਾਰ ਦੇ ਉੱਤੇ, ਜਦੋਂ ਜਿਹੜੇ ਮੋਰਚੇ ਛੱਡ ਕੇ ਇੱਥੋਂ ਜਾ ਰਹੇ ਨੇ ਇਹ ਕਿਸੇ ਮਾਰ 'ਤੇ ਨੇ। ਉਦੋਂ ਫਿਰ ਕਵੀ ਜੀ ਕਹਿ ਰਹੇ ਕਹਿੰਦੇ ਵੀ ਗੁਰੂ ਕਿਆਂ ਸਿੱਖਾਂ ਨੇ ਆਪਣੀਆਂ ਬੰਦੂਕਾਂ ਚਲਾਈਆਂ, ਜਦੋਂ ਬੰਦੂਕਾਂ ਕਸ ਕਸ ਕੇ ਨਾ ਇਹਨਾਂ ਦੇ ਵੱਲ ਚਲਾਉਂਦੇ ਹਨ।
1: ਚੌਪਈ ਤਦ ਚੱਜ ਮੁਰਚਾ ਭਾਜੇ ਜਿਉਂ ਜਿਉਂ ਕਸ ਕਸ ਤੁਪਕ ਪ੍ਰਹਾਰੈ ਤਿਉਂ ਤਿਉਂ।
0: ਜਿਵੇਂ ਜਿਵੇਂ ਇਹ ਮੋਰਚੇ ਛੱਡ ਛੱਡ ਕੇ ਦੌੜ ਰਹੇ ਨੇ ਗੁਰੂ ਕੇ ਸਿੱਖ, ਉਵੇਂ ਉਵੇਂ ਕਸ ਕਸ ਕੇ ਆਪਣੀਆਂ ਬੰਦੂਕਾਂ ਚਲਾ ਰਹੇ। ਇਹ ਜਦੋਂ ਮੋਰਚੇ ਛੱਡ ਕੇ ਜਦੋਂ ਬੰਦੂਕ ਚੱਲਦੀ ਗੋਲੀ ਚੱਲਦੀ ਹੈ ਨਾ ਇਹਨਾਂ ਦੇ ਵੱਲ ਆਉਂਦੀ ਹੈ, ਅਤੇ ਹੋਰ ਆਪਣੀਆਂ ਜਾਨਾਂ ਬਚਾਉਣ ਵਾਸਤੇ ਤੇਜ਼ੀ ਨਾਲ ਦੌੜਦੇ ਨੇ, ਭੱਜ ਭੱਜ ਉੱਥੋਂ ਜਾਂਦੇ ਹਨ।
1: ਲੱਗ ਲੱਗ ਗੁਲਕਾਂ ਘਾਇਲ ਹੋਏ ਘਾਵ ਕੁਥਾਏ ਕਿਤਕ ਮਰ ਸੋਏ।
0: ਕਈਆਂ ਦੇ ਗੋਲੀਆਂ ਵੱਜੀਆਂ ਵੀ, ਜਿਨ੍ਹਾਂ ਦੇ ਵੱਜੀਆਂ ਉਹ ਘਾਇਲ ਵੀ ਹੋਏ ਜ਼ਖਮੀ ਵੀ ਹੋਏ, ਅਤੇ ਕਈਆਂ ਦੇ ਵੱਜੀਆਂ ਅਤੇ ਕਈ ਉਹਨਾਂ ਕਈਆਂ ਦੇ ਉੱਥੇ ਪ੍ਰਾਣ ਵੀ ਨਿਕਲ ਗਏ, ਕਈ ਮਾਰੇ ਵੀ ਗਏ, ਅਤੇ ਕਈ ਆਪਦੀਆਂ ਜਾਨਾਂ ਬਚਾ ਕੇ ਇੱਕ ਥਾਂ 'ਤੇ ਪਹੁੰਚ ਵੀ ਗਏ, ਕਈ ਜ਼ਖਮੀ ਹੋਏ ਔਰ ਉਹਨਾਂ ਦੇ ਜ਼ਖਮ ਵੀ ਬੜੇ ਗਹਿਰੇ ਹੋਏ ਹਨ।
1: ਪਹੁੰਚੇ ਸਿੰਘ ਲੁੱਟੇ ਹਥਿਆਰੈ ਜੀਅਤ ਮਿਲੇ ਕਟਿਆ ਕਰ ਡਾਰੈ।
0: ਕਹਿੰਦੇ ਵੀ ਸਿੰਘ ਉੱਥੇ ਪਹੁੰਚ ਕੇ ਜਦੋਂ ਮੋਰਚਿਆਂ ਤੋਂ ਇਹ ਜਾ ਰਹੇ ਨੇ ਨਾ, ਰੋਕ ਲਿਆ ਜਿਹੜੇ ਜਿਹੜੇ ਇਹਨਾਂ ਦੇ ਹੱਥੀਂ ਚੜ੍ਹ ਕੇ ਫਿਰ ਉਹਨਾਂ ਨੂੰ ਉਹਨਾਂ ਕੋਲੋਂ ਹਥਿਆਰ ਖੋਹ ਲਏ, ਅਤੇ ਜਿਹੜੇ ਜਿਉਂਦੇ ਦਿਸੇ ਇਹਨਾਂ ਨੂੰ ਨਾ ਉਹਨਾਂ ਨੂੰ ਵੱਢ ਵੱਢ ਕੇ ਸੁੱਟ ਦਿੱਤਾ। ਹੁਣ ਹੈ ਤਾਂ ਜੰਗ ਹੀ ਹੈ ਨਾ, ਅਤੇ ਜੰਗ ਦੇ ਮੈਦਾਨ ਦੇ ਅੰਦਰ ਫਿਰ ਇਹ ਆਪਣੀਆਂ ਹੁਣ ਇਹਨਾਂ ਨੂੰ ਇਹ ਸੁਨੇਹਾ ਮਿਲਿਆ ਵੀ ਤੁਸੀਂ ਛੱਡੋ ਕਿਲ੍ਹਾ, ਮੋਰਚੇ ਛੱਡੋ, ਆ ਜਾਓ ਵਾਪਸ ਆ ਜਾਓ, ਸਵੇਰੇ ਵੇਖਾਂਗੇ। ਅਤੇ ਗੁਰੂ ਕਿਆਂ ਸਿੱਖਾਂ ਨੇ ਰਾਤੋ ਰਾਤ ਇਹਨਾਂ ਨੂੰ ਭੁਗਤਾ ਤਾ ਵੀ ਤੁਸੀਂ ਸਵੇਰੇ ਕੀ ਵੇਖਣਾ, ਤੁਸੀਂ ਸਾਡੇ ਨਾਲ ਹੁਣ ਹੀ ਨਿਬੜੋ ਜਿਹੜਾ ਨਿਬੜਨਾ ਹੈ। ਇਹਨਾਂ ਨੂੰ ਜੀ ਜਿਹੜਾ ਵੀ ਅੱਗੇ ਆਇਆ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ।
1: ਗਈ ਗੁਰੂ ਟਿਗ ਸੁਧ ਤਬ ਸਾਰੀ ਤਜ ਤਜ ਮੁਰਚੇ ਜਾਤ ਪਹਾਰੀ।
0: ਧੰਨ ਗੁਰੂ ਕਲਗੀਧਰ ਸਾਹਿਬ ਕੋਲ ਵੀ ਖਬਰ ਪਹੁੰਚ ਗਈ। ਖਬਰ ਇਹ ਪਹੁੰਚੀ ਵੀ ਮਾਲਕ ਪਾਤਸ਼ਾਹ ਜੀ ਉਹ ਹੁਣ ਨਾ ਪਹਾੜੀ ਜਿੰਨੇ ਵੀ ਪਹਾੜੀ ਸੈਨਾ ਹੈ ਉਹ ਸਾਰੇ ਆਪਣੇ ਆਪਣੇ ਮੋਰਚੇ ਛੱਡ ਕੇ ਜਾ ਰਹੇ ਹਨ।
1: ਬੜੇ ਮੋਰਚੇ ਹੈ ਜਿਸ ਥਾਨਾ ਤੈ ਤੈ ਥਿਰੇ ਬਣੇ ਸਵਧਾਨਾ।
0: ਜਿੱਥੇ ਵੱਡੇ ਮੋਰਚੇ ਨੇ ਉੱਥੇ ਤੇ ਇਹ ਸਾਰੇ ਸਾਵਧਾਨ ਹੋ ਕੇ ਬੈਠੇ ਨੇ, ਬਾਕੀ ਮੋਰਚਿਆਂ ਨੂੰ ਛੱਡ ਕੇ ਇਹ ਜਾ ਰਹੇ ਹਨ।
1: ਘੇਰਾ ਦਿਓ ਪੁਰੀ ਕੋ ਛੋਰ ਕਾਲ ਲੋਹਗੜ ਔਰੈ ਜੋਰ।
0: ਔਰ ਇਹਨਾਂ ਸਾਰਿਆਂ ਨੇ ਜਿਹੜਾ ਪੁਰੀ ਨੂੰ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਘੇਰਾ ਪਾਇਆ ਹੋਇਆ ਸੀ ਉਹ ਘੇਰਾ ਇਹਨਾਂ ਨੇ ਛੱਡ ਦਿੱਤਾ, ਔਰ ਹੁਣ ਜਿੰਨਾ ਵੀ ਇਹਨਾਂ ਨੇ ਜ਼ੋਰ ਬਲ ਪ੍ਰਹਾਰ ਦੀ ਹੈ ਨਾ ਪ੍ਰਹਾਰ ਕਰਨ ਲਈ ਧਾਰਨ ਕੀਤਾ ਉਹ ਸਾਰਾ ਇਹਨਾਂ ਦਾ ਲੋਹਗੜ੍ਹ ਵਾਲੇ ਪਾਸੇ ਇਕੱਠ ਹੈ ਵੀ ਜਿੱਥੇ ਹਮਲਾ ਲੋਹਗੜ੍ਹ ਦੇ ਉੱਤੇ ਕਰਨਾ, ਲੋਹਗੜ੍ਹ ਦੇ ਕਿਲ੍ਹੇ ਵੱਲ ਜਿੱਥੇ ਹਮਲਾ ਹੋਣਾ ਵੀ ਇਹ ਸਾਰੇ ਉਸ ਪਾਸੇ ਨੂੰ ਇਕੱਤਰ ਹੋ

0: ਜਿਹੜਾ ਗੁਪਤ ਹੈ ਨਾ ਹਲਕਾਰਾ ਸੀ ਉਹ ਧੰਨ ਗੁਰੂ ਕਲਗੀ ਖਬਰੀ ਕਹਿ ਲਓ, ਜਿਹੜਾ ਗੁਰੂ ਕਲਗੀਧਰ ਸਾਹਿਬ ਕੋਲ ਪਹੁੰਚ ਜਾਂਦਾ ਹੈ। ਜਦੋਂ ਉਹ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਪਹੁੰਚਦਾ ਹੈ,
1: ਪ੍ਰਭ ਜੀ ਅਹੈ ਵਹਿਰ ਸੁਧ ਜੈਸੀ ਸੁਨ ਪਿਖੀ ਮੈਂ ਕਹਿ ਸੋ ਤੈਸੀ।
0: ਸਤਿਗੁਰੂ ਪਾਤਸ਼ਾਹ ਕੋਲ ਆ ਕੇ ਨਾ ਉਹ ਆਖਦਾ ਫਿਰ ਵੀ ਮਾਲਕ ਜੀ ਉਹ ਜੋ ਖਬਰ ਮੈਂ ਬਾਹਰ ਵੇਖੀ ਅਤੇ ਸੁਣੀ ਹੈ ਹੁਣ ਉਹ ਸਾਰੀ ਖਬਰ ਮੈਂ ਆਪ ਜੀ ਨੂੰ

0: ਜੀ ਉਹ ਜਿਹੜਾ ਮੋਰਚਾ ਗੁਰੂ ਕਿਆ ਸਿੱਖਾਂ ਨੇ ਨਾ ਰਾਤੀ ਫਤਿਹ ਕੀਤਾ ਹੈ, ਉਸ ਮੋਰਚੇ ਨੂੰ ਮਾਰਨ ਤੋਂ ਮਗਰੋਂ, ਫਤਿਹ ਕਰਨ ਤੋਂ ਮਗਰੋਂ ਰਾਜਾ ਭੀਮ ਚੰਦ ਅਤੇ ਉਦੋਂ ਦਾ ਸ਼ੋਕ ਵਿੱਚ ਹੀ ਡੁੱਬਾ ਹੋਇਆ, ਬੜਾ ਉਦਾਸ ਹੈ, ਉਹਨੇ ਬੜਾ ਸ਼ੋਕ ਧਾਰਨ ਕੀਤਾ ਹੈ, ਔਰ ਉਹ ਸ਼ੋਕ ਦੇ ਵਿੱਚ ਹੀ ਦੁੱਖ ਦੇ ਵਿੱਚ ਹੀ ਚੁਰ ਰਿਹਾ ਹੈ।
1: ਰਾਜੇ ਸਕਲ ਹਕਾਰ ਸਕੇਲੇ ਸਮੇਂ ਰਸੋਈ ਕੇ ਜਬ ਮੇਲੇ।
0: ਫਿਰ ਇਹਨੇ ਜੀ ਸਾਰੇ ਰਾਜਿਆਂ ਨੂੰ ਆਵਾਜ਼ ਲਾ ਕੇ ਅਤੇ ਇਕੱਠਿਆਂ ਕੀਤਾ, ਮਤਲਬ ਸਾਰੇ ਪਹਾੜੀ ਰਾਜਿਆਂ ਦੀ ਇੱਕ ਥਾਂ ਇਕੱਠ ਕੀਤਾ, ਅਤੇ ਇਕੱਠ ਕਰਕੇ ਨਾ ਜਦੋਂ ਇਹ ਪ੍ਰਸ਼ਾਦਾ ਛਕਣ ਲੱਗੇ ਰਾਤ ਵੇਲੇ ਨਾ, ਪ੍ਰਸ਼ਾਦਾ ਛਕਦਿਆਂ ਹੋਇਆਂ ਫਿਰ ਇਹਨਾਂ ਨੇ ਆਪਸ ਦੇ ਅੰਦਰ ਇਹ ਮਸ਼ਵਰਾ, ਇਹ ਵਿਚਾਰ ਕੀਤੀ।

ਸਾਰਿਆਂ ਦੇ ਵਿੱਚ ਫਿਰ ਭੀਮ ਚੰਦ ਨੇ ਆਪਣਾ ਜਿਹੜਾ ਮਨੋਰਥ ਸੀ ਉਹ ਆਖਿਆ, ਅਤੇ ਮਨੋਰਥ ਆਖਦੇ ਉਹਨੇ ਨਾਲ ਇਹ ਕਿਹਾ ਵੀ ਆਪਾਂ ਆਏ ਤਾਂ ਅਨੰਦਪੁਰ ਸਾਹਿਬ ਜਿੱਤਣ ਵਾਸਤੇ ਹਾਂ, ਪਰ ਜਿਸ ਹਿਸਾਬ ਨਾਲ ਆਪਾਂ ਜੰਗ ਕਰ ਰਹੇ ਹਾਂ ਜਾਂ ਆਪਣੇ ਸਿਪਾਹੀ ਮਰ ਰਹੇ ਨੇ ਉਸ ਹਿਸਾਬ ਨਾਲ ਆਪਾਂ ਸਾਰੇ ਖੱਪ ਜਾਵਾਂਗੇ, ਪਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਨਹੀਂ ਜਿੱਤ ਸਕਦੇ, ਆਨੰਦਾਂ ਦੀ ਪੁਰੀ ਨੂੰ ਆਪਾਂ ਜਿੱਤ ਨਹੀਂ ਸਕਦੇ। ਫਿਰ ਉਹਨੇ ਮਨੋਰਥ ਵੀ ਆਪਾਂ ਆਨੰਦਾਂ ਦੀ ਪੁਰੀ ਛਡਵਾਉਣ ਵਾਸਤੇ

ਪ੍ਰਣ ਇਹ ਕੀਤਾ ਵੀ ਦਿਨ ਹੁੰਦਿਆਂ ਹੀ ਆਪਾਂ ਹਾਥੀ ਜਿਹੜਾ ਉਹ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਤੋਰ ਦੇਣਾ, ਉਸ ਪਾਸੇ ਤੋਰ ਦੇਣਾ, ਅਤੇ ਬਾਕੀ ਸਾਰਾ ਜਿਹੜਾ ਦਲ ਹੈ ਉਸ ਦਲ ਨੂੰ ਆਪਾਂ ਹਾਥੀ ਦੇ ਮਗਰ ਲਾ ਕੇ ਅਤੇ ਕਿਲ੍ਹੇ ਦਾ ਜਦੋਂ ਗੇਟ ਤੋੜਨਾ ਉਹਦੇ ਮਗਰ ਹੀ ਸਾਰੇ ਸਿਪਾਹੀ ਫਿਰ ਹਾਥੀ ਦੇ ਪ੍ਰਵੇਸ਼

ਨਾ ਤੋੜ ਸਕਣ, ਨਾ ਤੁੜਵਾ ਸਕਣ, ਨਾ ਉੱਥੋਂ ਜਿਹੜਾ ਉਹ ਲੋਹਗੜ੍ਹ ਦੇ ਕਿਲ੍ਹੇ ਨੂੰ ਢਹਿ ਢੇਰੀ ਕਰ ਸਕਾਂ, ਅਤੇ ਫਿਰ ਮੈਂ ਰਾਜਿਆਂ ਵਿੱਚ ਆ ਕੇ ਆਪਣਾ ਮੂੰਹ ਨਹੀਂ ਵਿਖਾਵਾਂਗਾ। ਉਹਨੇ ਇਹ ਪ੍ਰਣ ਕੇਸਰੀ

0: ਗੁਰੂ ਸਾਹਿਬ ਜੀ ਉਹਨਾਂ ਨੇ ਜਿਹੜਾ ਘੇਰਾ ਪਾਇਆ ਹੋਇਆ ਸੀ ਨਾ, ਉਹ ਘੇਰਾ ਉਹਨਾਂ ਨੇ ਛੱਡ ਦਿੱਤਾ ਹੈ। ਅਤੇ ਹੁਣ ਜਿਹੜੀ ਵਡੇਰੀ ਜੰਗ ਹੋਣੀ ਹੈ, ਕਮਸ਼ਾਨ ਹੋਣਾ, ਉਹ ਸਾਰਾ ਕਮਸ਼ਾਨ ਲੋਹਗੜ੍ਹ ਦੇ ਕਿਲ੍ਹੇ ਉੱਤੇ ਹੋਵੇਗਾ।
1: ਤੁਮ ਸਮਰੱਥ ਚਾਹੋ ਤਿਮ ਕਰੋ, ਕੀਟੀ ਤੇ ਕੁੰਚਰ ਕੋ ਦਰੋ।
0: ਸਤਿਗੁਰੂ ਜੀ, ਤੁਸੀਂ ਸਮਰੱਥ ਹੋ, ਤੁਸੀਂ ਜਿਵੇਂ ਚਾਹੋ ਉਵੇਂ ਕਰ ਸਕਦੇ ਹੋ। ਤੁਸੀਂ ਚਾਹੋ ਤੇ ਮਾਲਕ ਪਾਤਸ਼ਾਹ ਜੀ ਉਹ ਹਾਥੀ ਨੂੰ ਇੱਕ ਕੀੜੀ ਕੋਲੋਂ ਮਰ

ਪਰ ਫਿਰ ਵੀ ਆਪ ਜੀ ਹੁਣ ਹਾਥੀ ਦੇ ਆਉਣ ਦੇ ਉੱਤੇ ਵਿਚਾਰ ਕਰੋ, ਕਿਉਂਕਿ ਦਿਨ ਚੜ੍ਹੇ ਤੇ ਉਹਨਾਂ ਹਾਥੀ ਲੈ ਕੇ ਆ ਜਾਣਾ। ਤੁਸੀਂ ਚਾਹੋ ਤੇ ਹਾਥੀ ਨੂੰ ਕੀੜੀ ਤੋਂ ਮਰਵਾ ਸਕਦੇ ਹੋ, ਪਰ ਉਹਨਾਂ ਨੇ ਹਾਥੀ ਲੈ ਕੇ ਆਉਣਾ। ਗੁਰੂ ਸਾਹਿਬ ਜੀ, ਇਸ ਗੱਲ 'ਤੇ ਆਪਾਂ ਨੂੰ ਵਿਚਾਰ, ਆਪ ਜੀ ਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਆਪ ਜੀ ਵਿਚਾਰ ਕਰੋ ਔਰ ਵੇਖੋ, ਯਤਨ ਬਣਾਵੋ ਵੀ ਆਪਾਂ, ਆਪ ਜੀ ਨੇ ਹੈ ਨਾ ਕਿਹੜੇ ਯਤਨ ਦੇ ਨਾਲ ਉਸ ਹਾਥੀ ਦਾ ਮੁਕਾਬਲਾ, ਉਸ ਹਾਥੀ ਨੂੰ ਰੋਕਣਾ।

0: ਨਾ ਕੋਈ ਆਪਾਂ ਨੂੰ ਜਿਹੜਾ ਹੀਆ ਹੈ ਉਹ ਕਰਨਾ ਚਾਹੀਦਾ, ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਵੀ ਉਹਨੂੰ ਰੋਕ ਸਕੀਏ। ਜੇ ਉਹਨੂੰ ਨਾ ਰੋਕ ਸਕੇ ਫਿਰ ਉਹਨੇ ਆ ਕੇ ਮੱਥਾ ਮਾਰ ਕੇ ਆਪਣਾ ਸਿਰ ਮਾਰ ਕੇ ਉਹਨੇ ਕਿਲ੍ਹੇ ਦੇ ਸਾਰੇ ਦਰਵਾਜ਼ੇ ਨੂੰ ਪੱਟ ਦੇਣਾ ਹੈ, ਕਿਲ੍ਹੇ ਦੇ ਗੇਟ ਨੂੰ ਭੰਨ ਦਏਗਾ, ਤੋੜ ਦਏਗਾ, ਔਰ ਜਿੰਨੇ ਵੀ ਗੱਟ ਜਿੰਨੇ ਵੀ ਇਹ ਸਖ਼ਤ ਬਹੁਤ ਮਜ਼ਬੂਤੀ ਦੇ ਨਾਲ ਜਿਹੜੇ ਗੇਟ ਬੰਦ ਕੀਤੇ ਹੋਏ ਨੇ, ਕਿਵਾੜ ਬੰਦ ਕੀਤੇ ਹੋਏ ਨੇ, ਇਹ ਸਾਰੇ ਕਿਵਾੜ ਉਹ ਆਪਣਾ ਮਸਤਕ ਮਾਰ ਕੇ ਤੋੜ ਦੇਵੇਗਾ।
1: ਮਹਾਬਲੀ ਹੈ ਮਸਤ ਸਦਾਈ, ਦ੍ਰਿੜਤਰ ਟੱਕਰ ਮਾਰ ਗਿਰਾਈ।
0: ਮਾਲਕ ਜੀ ਉਹ ਹਾਥੀ ਜਿਹੜਾ ਉਹ ਬੜਾ ਬਲੀ ਹੈ, ਬਹੁਤ ਬਲਵਾਨ ਹੈ, ਜਿਹੜਾ ਕੇਸਰੀ ਚੰਦ ਕੋਲ ਹਾਥੀ ਹੈ, ਬਲੀ ਬਹੁਤ ਹੈ ਅਤੇ ਮਸਤ ਰਹਿੰਦਾ ਹੈ, ਉਹ ਹਮੇਸ਼ਾ ਮਸਤ ਰਹਿੰਦਾ ਹੈ। ਔਰ ਉਹ ਨਾ ਵੱਡੇ ਤੋਂ ਵੱਡਾ ਦਰਖਤ, ਮਜ਼ਬੂਤ ਤੋਂ ਮਜ਼ਬੂਤ, ਡੂੰਘੇ ਤੋਂ ਡੂੰਘਾ ਜੜ੍ਹਾਂ ਵਾਲਾ ਦਰਖਤ ਕਿਉਂ ਨਾ ਹੋਵੇ, ਉਹ ਇੱਕ ਵਾਰੀ ਟੱਕਰ ਮਾਰਦਾ ਅਤੇ ਉਹਨੂੰ ਟੱਕਰ ਮਾਰ ਕੇ ਅਤੇ ਹੇਠਾਂ ਸੁੱਟ ਦਿੰਦਾ ਹੈ। ਐਡਾ ਬਲੀ ਉਹ ਹਾਥੀ ਹੈ ਅਤੇ ਹਮੇਸ਼ਾ ਹੀ ਆਪਣੇ ਬਲ ਕਰਕੇ ਅਤੇ ਇਸ ਨਸ਼ੇ ਕਰਕੇ ਉਹ ਮਸਤ ਰਹੀ।

0: ਫੇਰ ਕਹਿੰਦੇ ਜੀ ਜਿਹੜਾ ਹਾਥੀ ਹੁਣ ਕੇਸਰੀ ਚੰਦ ਕੋਲ ਹੈ ਐਡਾ ਬਲੀ ਹੈ ਜੀ, ਬਾਕੀ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਰਾਜਿਆਂ ਦੇ ਕੋਲ ਕਿਸੇ ਕੋਲ ਵੀ ਉਸ ਹਾਥੀ ਦੇ ਬਲ ਦੇ ਬਰਾਬਰ ਵਾਲਾ ਹਾਥੀ ਨਹੀਂ ਹੈ ਜਿਹੜਾ ਹਾਥੀ ਕੇਸਰੀ ਚੰਦ ਨੇ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਲੈ ਕੇ ਆਉਣਾ ਹੈ। ਉਹਦੇ ਬਰਾਬਰ ਦਾ ਬਲਵੰਤ ਹਾਥੀ, ਬਲਵਾਨ ਹਾਥੀ ਹੋਰ ਕੋਈ ਨਹੀਂ ਇਹਨਾਂ ਪਹਾੜੀ ਰਾਜਿਆਂ ਦੇ ਕੋਲ ਕਿਸੇ ਕੋਲ ਵੀ ਨਹੀਂ ਹੈ। ਸਾਰੇ ਭਾਵੇਂ ਰਾਜੇ ਨੇ, ਸਾਰਿਆਂ ਕੋਲ ਹਾਥੀ ਵੀ ਹੋਣਗੇ, ਪਰ ਉਹ ਕੇਸਰੀ ਚੰਦ ਦੇ ਹਾਥੀ ਵਰਗਾ ਹਾਥੀ ਕਿਸੇ ਕੋਲ ਨਹੀਂ ਹੈ।
1: ਮਹਾਰਾਜ ਸੰਧਿਆ ਅਭ ਹੋਈ, ਕਰੋ ਯਤਨ ਨਿਸਮੈ ਅਸ ਕੋਈ।
0: ਮਾਲਕ ਜੀ ਉਹ ਹੁਣ ਸੰਧਿਆ ਦਾ ਵੇਲਾ ਨਾ, ਸ਼ਾਮਾਂ ਹੋ ਚੁੱਕੀਆਂ ਨੇ, ਅਤੇ ਹੁਣ ਕੋਈ ਨਾ ਕੋਈ ਯਤਨ ਆਪ ਜੀ ਨੂੰ ਐਸਾ ਕਰਨਾ ਚਾਹੀਦਾ, ਐਸਾ ਯਤਨ ਬਣਾਉਣਾ ਚਾਹੀਦਾ ਆਪ ਜੀ ਨੂੰ, ਤਾਂ ਜੋ ਇਸ ਨਾ ਜਿਹੜਾ ਉਹ ਹਾਥੀ ਹੈ ਉਹਨੂੰ ਚੜ੍ਹ ਕੇ ਆਉਂਦੇ ਹੋਏ ਨੂੰ ਰੋਕਿਆ ਜਾ ਸਕੇ, ਲੋਹਗੜ੍ਹ ਦਾ ਕਿਲ੍ਹਾ ਤੋੜਨ ਤੋਂ ਉਹਨੂੰ ਰੋਕਿਆ ਜਾ ਸਕੇ।
1: ਜਿੱਤ ਤੇ ਦੁਆਰ ਨਹੀਂ ਗਜ ਆਵੇ, ਲੱਖੋ ਸੁਬਟ ਪਿਛਾਰੀ ਧਾਵੇ।
0: ਮਾਲਕ ਜੀ ਉਹ ਕੋਈ ਐਸਾ ਯਤਨ ਕਰੋ ਜਿਹਦੇ ਨਾਲ ਫਿਰ ਉਹ ਹਾਥੀ ਗੇਟ 'ਤੇ ਨਾ ਆਵੇ, ਹਾਥੀ ਵੀ ਨਾ ਆਵੇ, ਅਤੇ ਜਿਹੜੀ ਮਗਰ ਹਾਥੀ ਦੇ ਫੌਜ ਨੇ ਆਉਣਾ ਉਹ ਫੌਜ ਵੀ ਸਾਰੀ ਪਿਛਾਂ ਹੀ ਮੁੜ ਜਾਵੇ। ਆਪ ਜੀ ਕੋਈ ਐਸਾ ਹੁਣ ਉਪਰਾਲਾ

0: ਕਵੀ ਜੀ ਫਿਰ ਜ਼ਿਕਰ ਕਰਦੇ, ਕਹਿੰਦੇ ਵੀ ਜਦੋਂ ਗੁਰੂ ਸਾਹਿਬ ਨੇ ਸਾਰੇ ਬਚਨ ਸੁਣੇ ਨਾ, ਇੱਕ ਘੜੀ, ਪੂਰੀ ਇੱਕ ਘੜੀ, ਧੰਨ ਗੁਰੂ ਕਲਗੀਧਰ ਸਾਹਿਬ ਆਪਣੀ ਰਸਨਾ ਤੋਂ ਕੁਝ ਨਾ ਬੋਲੇ, ਕੁਛ ਨਹੀਂ ਬੋਲੇ, ਪੂਰੀ ਇੱਕ ਘੜੀ। ਮਾਲਕ ਪਾਤਸ਼ਾਹ ਜੀ ਚੁੱਪ ਧਾਰਨ ਤੂਸ਼ਣ ਧਾਰ ਕੇ ਬੈਠੇ ਨੇ, ਜਿਨ੍ਹਾਂ ਦੇ ਮਨ ਅੰਦਰ ਕਿਸੇ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ। ਇਹ ਨਹੀਂ ਵੀ ਗੁਰੂ ਸਾਹਿਬ ਨੇ ਸੁਣਿਆ ਅਤੇ ਮਾਲਕ ਸੁਣ ਕੇ ਹਾਥੀ ਦੇ ਆਉਣ ਤੋਂ ਅਤੇ ਡਰ ਗਏ, ਨਹੀਂ। ਕਵੀ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਕਿਸੇ ਦਾ ਕੋਈ ਡਰ ਨਹੀਂ ਹੈ, ਉਹ ਗੁਰੂ ਕਲਗੀਧਰ ਸਾਹਿਬ ਇੱਕ ਘੜੀ ਵਾਸਤੇ ਸੁਣ ਕੇ ਉਹਦੇ ਸਾਰੇ ਉਸ ਹਲਕਾਰੇ ਦੇ ਬੋਲ ਸੁਣ ਕੇ, ਉਹਦੇ ਬਚਨ ਸੁਣ ਕੇ, ਅਤੇ ਮਾਲਕ ਪਾਤਸ਼ਾਹ ਜੀ ਨੇ ਚੁੱਪ ਧਾਰਨ ਕੀਤੀ ਹੈ।
1: ਚਿੰਤ ਮਾਨ ਸਗਰੇ ਹੋਏ ਗਏ, ਫੀਲ ਬਲੀ ਬਡ ਜਾਣਤ ਭਏ।
0: ਪਰ ਜਦੋਂ ਸਿੱਖਾਂ ਨੇ ਸੁਣਿਆ, ਸਾਰੀ ਚਿੰਤਾ ਵਿੱਚ
2: ਹੋ ਗਏ
0: ਵੀ ਸਵੇਰੇ ਕਰਾਂਗੇ ਕੀ, ਜੰਗ ਵਿੱਚ ਕਿੱਦਾਂ ਜਾਵਾਂਗੇ, ਨਾ ਲੜਾਂਗੇ ਕਿਵੇਂ, ਵੀ ਪਹਾੜੀ ਰਾਜਿਆਂ ਨੂੰ ਤਾਂ ਅਸੀਂ ਕੋਈ ਦੇਹ ਦਵਾਲ ਨਹੀਂ ਆ। ਸਿੱਧੇ ਜਿਹੇ ਸ਼ਬਦਾਂ 'ਚ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਨੇ ਆਪਸ ਵਿੱਚ ਵਿਚਾਰੇ ਇਹ ਹੋਏਗਾ ਨਾ, ਪਹਾੜੀ ਰਾਜੇ ਤਾਂ ਭਾਵੇਂ ਇੰਨੇ ਹੀ ਹੋਰ ਆ ਜਾਣ, ਇਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ, ਪਰ ਸਵੇਰੇ ਹਾਥੀ ਨਾਲ ਕਿੱਦਾਂ ਲੜਾਂਗੇ, ਹਾਥੀ ਦਾ ਮੁਕਾਬਲਾ ਕਿੱਦਾਂ ਕਰਾਂ। ਉਹ ਸਾਰੇ ਚਿੰਤਾ ਵਿੱਚ ਹੋਏ ਨੇ ਜੀ, ਉਹਨਾਂ ਨੇ ਚਿੰਤਾ ਧਾਰਨ ਕੀਤੀ ਆਪਣੇ ਮਨ ਦੇ ਅੰਦਰ, ਅਤੇ ਸੋਚਦੇ ਨੇ ਵੀ ਹੁਣ ਹਾਥੀ ਜਿਹੜਾ ਨਾ ਇਹ ਬੜਾ

0: ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਉੱਥੇ ਅੜਿਆ ਨਹੀਂ ਜਾ ਸਕਦਾ। ਸਿੱਖਾਂ ਨੇ ਇੱਧਰ ਆਪਸ ਵਿੱਚ ਮਸ਼ਵਰਾ ਕਰ ਲਿਆ, ਵਿਚਾਰ ਕਰ ਲਈ ਵੀ ਗੁਰੂ ਸਾਹਿਬ ਦੀ ਕਰੁਣਾ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਹੁਣ ਉੱਥੇ ਜੰਗ ਦੇ ਮੈਦਾਨ 'ਚ ਅੜਿਆ ਨਹੀਂ ਜਾ ਸਕਦਾ, ਨਹੀਂ ਖੜੋਤਾ ਜਾ ਸਕਦਾ। ਹਾਂ, ਗੁਰੂ ਬਖਸ਼ਿਸ਼ ਕਰੇ ਜਿਹਦੇ ਉੱਤੇ ਗੁਰੂ ਸਾਹਿਬ ਨਜ਼ਰ ਕਰ ਦੇਣ, ਉਸ ਸਿੱਖ ਨੂੰ ਤਾਂ ਫਿਰ ਕੋਈ ਹਥਿਆਰ ਵੀ ਘਾਵ ਨਹੀਂ ਲਾ ਸਕਦਾ, ਕੋਈ ਸ਼ਸਤਰ ਵੀ ਫੱਟੜ ਨਹੀਂ ਕਰ ਸਕਦਾ।
1: ਲੋਹੇ ਸੰਗ ਮੜਿਓ ਤਨ ਜੋਏ, ਕਹਾਂ ਘਾਵ ਕੋ ਜਾਣੈ ਸੋਏ।
0: ਤੇ ਜਿਹੜੇ ਹਾਥੀ ਨੇ ਆਉਣਾ, ਉਹ ਹਾਥੀ ਤੇ ਘਾਵ ਨੂੰ ਵੈਸੇ ਹੀ ਕੁਛ ਨਹੀਂ ਜਾਣਦਾ, ਉਹਨੇ ਆਉਣਾ ਵੀ ਲੋਹੇ ਨਾਲ ਮੜੇ ਹੋਏ ਨੇ, ਹੈ ਨਾ, ਲੋਹੇ ਨਾਲ ਮੜੇ ਹੋਏ ਨੇ, ਉਹਨੇ ਆਉਣਾ ਹੈ। ਔਰ ਉਹ ਕਿੱਥੇ ਘਾਵ ਨੂੰ ਕੁਝ ਸਮਝਦਾ ਨਾ, ਫਿਰ ਲੋਹਾ ਵੀ ਇੱਕ ਨਹੀਂ ਨਾ ਕੋਈ ਇੱਕ ਪਰਤ ਨਾਲ, ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ ਵੀ ਕਿੰਨੀਆਂ ਤਵੀਆਂ ਉਹਦੇ ਮੱਥੇ 'ਤੇ ਬੰਨੀਆਂ, ਹੈ ਨਾ, ਤਕਰੀਬਨ ਇਤਿਹਾਸਕਾਰ 7 ਤਵੀਆਂ ਦਾ ਜ਼ਿਕਰ ਕਰਦੇ। ਅਤੇ ਉਹ ਕਿੱਦਾਂ ਜੀ, ਜੇ ਆਪਾਂ ਮਾੜੇ ਹਥਿਆਰ ਨਾਲ ਵੀ ਹਮਲਾ ਕਰੀਏ ਤਾਂ ਉੱਥੇ ਤਾਂ ਕੀ ਨੁਕਸਾਨ ਹੋਣਾ ਉਹ ਹਾਥੀ ਦਾ, ਜਿਹੜਾ ਸਾਰਾ ਹੀ ਲੋਹੇ ਨਾਲ ਮੜਿਆ ਹੋਇਆ। ਉਹ ਤਾਂ ਗੁਰੂ ਕਲਗੀਧਰ ਸਾਹਿਬ ਨੇ ਬਖਸ਼ਿਸ਼ ਕੀਤੀ, ਅਤੇ ਫਿਰ ਭਾਈ ਬਚਿੱਤਰ ਸਿੰਘ ਜੀ ਨਾ ਉਸ ਹਾਥੀ ਨੂੰ ਪਿਛਾਂ ਮੋੜਦੇ ਨੇ, ਨਹੀਂ ਤਾਂ ਹਾਥੀ ਦੇ ਅੱਗੇ ਖੜੋਣਾ ਕਿਤੇ ਖੇਡ ਥੋੜ੍ਹੀ ਪਈ ਸੀ। ਹੁਣ ਸਾਰੇ ਸਿੱਖ ਆਪਸ ਵਿੱਚ ਵਿਚਾਰ ਕਰਦੇ ਨੇ ਵੀ ਉਹਨੇ ਲੋਹੇ ਨਾਲ ਮੜੇ ਹੋਏ ਨੇ ਆਉਣਾ, ਉਹ ਘਾਵ ਨੂੰ ਕੀ ਜਾਣਦਾ, ਉਹ ਜ਼ਖਮ ਨੂੰ

0: ਸਾਰੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਸਭਨਾਂ ਨੇ ਨਾ ਚੌਂ ਫੇਰੇ ਹੀ ਥਿਰੇ ਸਿੰਘ ਗੁਰ ਕੇ ਚੌਂ, ਚਾਰੇ ਪਾਸੇ ਗੁਰੂ ਸਾਹਿਬ ਦੇ ਸਿੱਖ ਨੇ, ਕਹੇ ਕਹੇ ਸ਼ਗਰੇ, ਸਾਰੇ ਹੀ ਗੁਰੂ ਪਾਤਸ਼ਾਹ ਦੇ ਮੁੱਖ ਵੱਲ ਵੇਖ ਰਹੇ। ਕੀ ਵੇਖ ਰਹੇ? ਵੀ ਹੁਣ ਗੁਰੂ ਸਾਹਿਬ ਆਪਣੀ ਜ਼ੁਬਾਨੋਂ ਆਖਣਗੇ ਕੀ। ਮਾਲਕ ਪਾਤਸ਼ਾਹ ਤਕਰੀਬਨ ਆਪਾਂ ਹੈ ਨਾ ਜਦੋਂ ਘੜੀ ਦਾ 24 ਮਿੰਟਾਂ ਦੀ ਘੜੀ ਬਣਦੀ ਅਤੇ ਗੁਰੂ ਸਾਹਿਬ ਉੱਥੇ ਲਗਾਤਾਰ ਨਾ ਚੁੱਪ ਬੈਠੇ ਰਹੇ ਅਤੇ ਮਾਲਕ ਪਾਤਸ਼ਾਹ ਬੋਲੇ ਨਹੀਂ ਆਪਣੀ ਰਸਨਾ ਦਾ ਕੁਝ ਵੀ, ਅਤੇ ਸਾਰਿਆਂ ਦੇ ਹੁਣ ਚਿਹਰੇ ਜਿਹੜੇ ਉਹ ਗੁਰੂ ਕਲਗੀਧਰ ਸਾਹਿਬ ਦੇ ਚਿਹਰੇ ਵੱਲ ਨੇ ਵੀ ਗੁਰੂ ਪਾਤਸ਼ਾਹ ਇੰਨਾ ਚਿਰ ਚੁੱਪ ਬੈਠੇ ਨੇ ਆਪਣੀ ਰਸਨਾ ਤੋਂ, ਹੁਣ ਸਤਿਗੁਰੂ ਬੋਲਣਗੇ ਕੀ, ਮਾਲਕ ਪਾਤਸ਼ਾਹ ਆਖਣਗੇ ਕੀ। ਇਸ ਲਈ ਸਾਰੇ ਸਿੱਖ ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਮੁੱਖ ਵੇਖ ਰਹੇ ਹਨ।
1: ਚਿਤ ਵੈ ਦੀਰਗ ਏਵ ਉਪਾਏ ਜਿਸ ਤੇ ਦੁਰਦ ਨਿਵਾਰਿਓ ਜਾਏ।
0: ਔਰ ਸਾਰੇ ਨਾ ਜੀ ਆਪਣੇ ਮਨ ਦੇ ਅੰਦਰ ਸੋਚ ਵੀ ਰਹੇ ਨੇ ਵੀ ਇੱਦਾਂ ਦਾ ਆਪਾਂ ਕਿਹੜਾ ਉਪਾਅ ਕਰੀਏ ਵੀ ਜਿਹਦੇ ਨਾਲ ਇਹ ਸਾਰਾ ਜਿਹੜਾ ਸਮਾਂ ਹੈ ਇਹਨੂੰ ਟਾਲਿਆ ਜਾ ਸਕੇ। ਉਹ ਕਿਵੇਂ ਗੁਰੂ ਪਾਤਸ਼ਾਹ ਜੀ ਹੁਣ ਸਿੱਖਾਂ ਉੱਤੇ ਦਇਆ ਕਰਦੇ ਨੇ, ਕਿਹੜੇ ਬੋਲ ਧੰਨ ਗੁਰੂ ਕਲਗੀਧਰ ਸਾਹਿਬ ਆਪਣੀ ਰਸਨਾ ਤੋਂ ਆਖਣਗੇ, ਮਾਲਕ ਪਾਤਸ਼ਾਹ ਜੀ ਫੈਸਲਾ ਕੀ ਦੇਣਗੇ। ਆਪ ਸੰਗਤਾਂ ਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ, ਹੋਈਆਂ ਬੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨੌਣ ਦਿਆ ਵੈ ਤਾਏ, ਸਭ ਥਾਈ ਹੋਏ ਸਹਾਏ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਭ ਨਾਮ ਦਾ ਵਿਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾਰਾ ਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ, ਜੈ ਘਰ ਕੀਰਤਾ ਖੀਐ ਕਰਤੇ ਕਾ ਹੋਏ ਵਿਚਾਰੋ।

ਆਹ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਸੀ ਸੜੀਆਂ ਜੋ ਹੋਵੇ ਸਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੁਈ ਰਹਾਓ ਵਿਸਵੈ ਚਸੀਆਂ ਘੜੀਆਂ।

ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦੀਨੋ ਮੁਹਿਆਇ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰ ਕੋ। ਹੋਇ ਜਾਤੀ ਤੇਰੇ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਪਿੰਡ ਸਭ ਤੇਰਾ ਵਾਹਿਗੁਰੂ, ਸਭ ਤੇਰੀ ਵਡਿਆਈ।

Gak tau, kan kayak waktu itu sendiri akhirnya masalah.

0: ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚਨਿਆਂ, ਵੱਡੀ ਵਡਿਆਈ ਜਾਂ ਨੇਚਲ ਥਾਂ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁੱਝ ਐਸਾ ਭਾਓ, ਵੱਡੀ

0: ਵਿਸਮਾ ਦੇ ਕੇ ਹਾਜ਼ਰ ਹਜ਼ੂਰ ਵੇਖ ਵਿੜਨ ਰਹਿਆ ਵਿਸਮਾ ਨਾਨਕ ਬੁਜਨ ਪੂਰੇ ਬਾਗ ਮਹਲਾ ਪਹਿਲਾ
1: ਕੁਦਰਤ ਦਿਸ਼ਾ ਕੁਦਰਤ ਸੁਣੀਆਂ ਕੁਦਰਤ ਭਾਉ ਸੁਖਸਾਰ ਕੁਦਰਤ ਪਾਤ ਵਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣਕ ਤੇ ਬਾਗ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਣਾ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ

ਗੌਰੀ ਨਦਰ ਕਰੇ ਜੀ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਗੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ

ਸਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਨਾ ਗਾਵੇ ਗੁਣ ਸੇਸ ਸਹਿਸ ਜਿਹਾ ਰਸ ਆਦ ਅੰਤ ਲਿਵ ਲਾਗ ਧੁਨਾ ਗਾਵੇ ਗੁਣ ਮਹਾਦਿਓ ਬੈਰਾਗੀ ਜਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 665 ਅਤੇ 666 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚ ਹੈ,

ਮਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹਾ ਪੰਖੀ ਪਾਉਂਦਿਆਂ ਲੈਣਾ ਸਾਸੂਏ ਚੜ੍ਹ ਪਵੇ ਜੰਤ ਨਾਨਕ ਪਾਉਂਦਿਆਂ ਗੰਤ ਨੰਤ ਬੰਧਨ ਬੰਦ ਪਵਾ ਸੋਏ ਪਿਆ ਕਿ ਨੱਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸੇਰੋ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁਦਨ ਮਨ ਕਾਚਾ।

ਸਤਿਗੁਰ ਵਿਚਾਰ ਪ੍ਰਖਿਆ ਕਰ ਪ੍ਰਗਟਿਆ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਹਨ ਵਿੱਚੋਂ ਮੋਹ ਚੁਕਾਇਆ।

사지다지니 사지금하야 사지금이디야 사지.